ਹਕ ਅੰਦੇਸ਼ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਸੱਚੇ ਪਿਤਾ ਮਹਾਰਾਜ ਅੰਤਰਜਾਮੀ ਆਪ ਨੇ ਤਰਸ ਕੀਤਾ ਸਤਿਗੁਰੂ ਦੇ ਬੱਚਿਆਂ ਪਾਸੋਂ ਆਸਾ ਦੀਵਾਰ ਦੇ ਸੰਪੂਰਨ ਕੀਰਤਨ ਕਰਵਾਏ ਸਤਿਗੁਰੂ ਜੀ ਨੂੰ ਆਸਾ ਦੀਵਾਰ ਦਾ ਕੀਰਤਨ ਕਰਦਿਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹੋਣ ਜਾਂ ਸਤਿਗੁਰੂ ਜੀ ਅਣਜਾਣ ਬੱਚੇ ਸਮਝ ਕੇ ਮਾਫ਼ ਕਰਨਾ ਸਤਿਗੁਰੂ ਜੀਓ ਸੰਗਤਾਂ ਵੱਲੋਂ ਸ਼ਬਦ ਭੇਟ ਮਾਇਆ ਵਜੋਂ ਮਾਇਆ ਹਾਜ਼ਰ ਕਰਦੇ ਨੇ ਪਾਤਸ਼ਾਹ ਜੀ ਸਤਿਗੁਰੂ ਜੀ ਆਪ ਨਾਮ ਜਾਣੀ ਜਾਣ ਸਭਨਾਂ ਦੀਆਂ ਮਨੋਕਾਮਨਾ ਭਾਵਨਾਵਾਂ ਮਹਾਰਾਜ ਜੀ ਸੇਵਾ ਲੈ ਕੇ ਚਲਾਉਣਾ ਸਤਿਗੁਰੂ ਜੀ ਨਾਮ ਬਾਣੀ ਕੇ ਦਾਤ ਬਖਸ਼ਿਸ਼ ਕਰਕੇ ਨਿਵਾਜਣ ਸਤਿਗੁਰੂ ਜੀਓ ਮਾਇਆ ਵਿੱਚ ਬਰਕਤਾਂ ਬਖਸ਼ਿਸ਼ ਕਰਨੇ ਕਾਰੋ ਵਾਚੇ ਵਾਧੇ ਬਖਸ਼ਣੇ ਮਹਾਰਾਜ ਖੁਸ਼ੀਆਂ ਦੇ ਖੇੜੇ ਬਖਸ਼ਿਸ਼ ਕਰਨੇ ਹਰਦ ਮੈਦਾਨ ਫਤਿਹ ਕਨੇ ਯਾਤਰਾ ਸਫਲ ਮਹਾਰਾਜ।

घनेरे बिन से बाप घनेरे सचिया बाजा बिन से बाप घनेरे पैसे पड़े

ਸਰਦਾਰ ਬਲਵੀਰ ਸਿੰਘ ਚਰਨ ਸਿੰਘ ਜੀ ਲੰਗਰਾ ਲਈ ਦੋ ਸਾਰ ਆਦਰ ਕਰਦੇ, ਦੀਰਘ ਆਯੂ ਬਖਸ਼ਣੀ, ਦੇਹ ਅਰੋਗਤਾ ਬਖਸ਼ਣੀ, ਜਨਮ ਦਿਨ ਦੇ ਖੁਸ਼ੀਆਂ ਵਜਾ ਰਣਦੀਪ ਸਿੰਘ ਪਿਰੰਗੇ।

ਸਵਰਗਵਾਸ ਆਤਮਕ ਸ਼ਾਂਤੀ ਲਈ ਸਵਰਗਵਾਸੀ ਅੰਮ੍ਰਿਤ ਕੌਰ ਚਰਨ ਸਿੰਘ ਜੀ ਰੋਡਗੀ ਪਰਿਵਾਰ ਵੱਲੋਂ ਮਾਇਆ ਹਾਜ਼ਰ ਹੋਈ। ਵਿਛੜੀ ਹੋਈ ਆਤਮਾਵਾਂ ਨੂੰ ਆਪ ਜੀ ਦੇ ਚਰਨ ਕਮਲਾਂ ਵਿੱਚ ਨਿਵਾਸ ਬਖਸ਼ਣਾ।

ਸਰਦਾਰ ਸੁਖਰਾਰ ਸਿੰਘ, ਕੁਲਦੀਪ ਸਿੰਘ ਦੀ ਸਿੱਧ, ਸਰਬਜੋਤ ਸਿੰਘ ਜਨਮ ਦਿਨ ਦੇ ਖੁਸ਼ੀਆਂ ਵਜਾ ਤਿੰਨ ਸਾਰ ਆਦਰ ਕਰਦੇ ਦੀਰਘ ਆਯੂ ਦੇ ਅਰੋਗਤਾ ਬਖਸ਼ਣੀ ਅੰਗ ਸੰਸਾਯੋ ਨਾ। ਗੁਰਚਰਨਕਾਰ ਮਹਿੰਦਰ ਸਿੰਘ ਜੀ ਰਾਗੀ ਲੰਗਰਾਂ ਲਈ 2,000 ਆਦਰ ਕਰਦੇ ਸ਼ੁਕਰਾਨੇ ਵਜੋਂ ਸਰਦਾਰ ਦਲਜੀਤ ਸਿੰਘ ਜੀ ਆਪ ਜੀ ਦੇ ਹਜ਼ੂਰੀ ਵਿੱਚ ਇੱਕ ਘੋੜਾ ਰੰਗ ਨੀਲਾ ਉਮਰ 20 ਮਹੀਨੇ ਦਾ ਹਾਜ਼ਰ ਕਰਦੇ ਪਾਤਸ਼ਾਹ ਕਿਰਪਾ ਕਰਨੀ ਸੇਵਕ

ਜਿਨ੍ਹਾਂ ਜਿਨ੍ਹਾਂ ਸੰਗਤਾਂ ਵੱਲੋਂ ਗੁਰੂ ਮਹਾਰਾਜ ਜੀ ਦੇ ਹਜ਼ੂਰੀ ਵਿੱਚ ਭੇਟਾਵਾਂ ਹਾਜ਼ਰ ਹੋਈਆਂ ਹਨ, ਉਹਨਾਂ ਸੰਗਤਾਂ ਨੂੰ ਸਿਰੇ ਪਾਪ ਦੀ ਬਖਸ਼ਿਸ਼ ਹੋਊਗੀ। ਸਿਰੇ ਪਾਪ ਲੈ ਕੇ ਖੁਸ਼ੀਆਂ ਪ੍ਰਾਪਤ ਕਰੋ ਜੀ। ਗੁਰਮੁਖੋ ਸਾਰੇ ਪਹਿਲੀ ਵਾਰੀ ਅੰਮ੍ਰਿਤ ਛਕ ਰਹੇ ਸਾਧ ਸੰਗਤ ਜੀ, ਅੱਜ ਤਖ਼ਤ ਸਾਹਿਬ 'ਤੇ ਅੰਮ੍ਰਿਤ ਸੰਚਾਰ ਹੋਵੇਗਾ। ਜਿਨ੍ਹਾਂ ਸੰਗਤਾਂ ਨੇ ਪਹਿਲੀ ਵਾਰੀ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨੀ ਹੋਵੇ 5 ਰੁਪਏ ਜਮ੍ਹਾਂ ਕਰਾਉਣ, ਜਿਨ੍ਹਾਂ ਸੰਗਤਾਂ ਨੇ ਦੂਜੀ ਵਾਰੀ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨੀ ਹੋਵੇ 25 ਰੁਪਏ ਤਨਖਾਹ ਜਮ੍ਹਾਂ ਕਰਾ ਕੇ ਸਾਰੇ ਅੰਮ੍ਰਿਤ ਤੱਕ ਬਲਾਖੀ ਸੱਜਣ, ਕੇਸ਼ੀ ਇਸ਼ਨਾਨ ਕਰਕੇ ਚਿੱਟੇ ਕਛਹਿਰੇ ਸਵੱਛ ਵਸਤਰ ਪਹਿਨ ਕੇ ਸੋਹਣੀਆਂ ਦਸਤਾਰਾਂ

ਪੌੜੀ ਵੱਡੀ ਹੁੰਡਾ ਪਾਰ ਤੇਰਾ ਮਰਤਬਾ ਰੰਗ ਪਰੰਗ ਅਨੇਕਨ ਜਾਪਨ ਕਰਤਬਾ ਜੀਆ ਅੰਦਰ ਜੀਓ ਸਭ ਕੀ ਜਾਣ ਲਾ ਸਭ ਕੁਛ ਤੇਰਾ ਵਸ ਤੇਰਾ ਘਰ ਪੱਲਾ ਤੇਰਾ ਕਰ ਆਨੰਦ ਵਧਾਈ ਤੁਧ ਕਰ ਮਾਣ ਮੱਤਾ ਤੇਜੇ ਆਪਣੇ ਆਪ ਜਰ ਸਰਬ ਕਲਾ।

ਸਾਹਿਬ ਅਜੀਤ ਸਿੰਘ ਜੀ, ਸਾਹਿਬ ਜੁਝਾਰ ਸਿੰਘ ਜੀ, ਸਾਹਿਬ ਜੋਰਾਵਰ ਸਿੰਘ ਜੀ, ਸਾਹਿਬ ਫਤਿਹ ਸਿੰਘ।

ਅਸੀਸ ਦਿੱਤੇ ਸਿੱਖੀ ਸਦਕ ਨਹੀਂ ਆ ਰਿਹਾ ਤਿਨਾ ਗੁਰਮੁਖਾਂ ਗੁਰੂ ਦੇ ਪਿਆਰਿਆਂ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਸਾਵੇ ਬੁਲਾਰੇ।

ਚੇਤਿਆਵਨ ਕਾ ਸਦਕਾ ਸਰਬ ਸੁਖ ਹੋਵੇ। ਖਾਲਸੇ ਜੀ ਕੀ ਦੇਗ ਤੇਗ ਫਤਿਹ, ਚੌਂਕੀਆਂ ਚੰਡੇ ਬੁੰਗੇ ਜੁਗੋ ਜੁਗ ਅਟਲ ਰਹੇ। ਧਰਮ ਕਾ ਜੈਕਾਰ ਖਾਲਸਾ ਜੀ ਸਾਵੇ ਬੁਲਾਰੇ। ਖਾਲਸੇ ਜੀ ਨੂੰ ਨਾਮ ਦਾਨ, ਸਿੱਖੀ ਦਾਨ, ਗੁਰਮਤ ਦਾਨ, ਬੁੱਧ ਵਿਵੇਕ ਰਹਿਤ ਰੱਖਿਆ ਦਾਨ। ਖਾਲਸੇ ਜੀ ਨੂੰ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਰੋਵਰ ਜੀ ਦੇ ਇਸ਼ਨਾਨ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਮੇਲੇ ਬੁਲਾਰੇ। ਸ਼੍ਰੀ ਅਕਾਲ ਤਖਤ ਸਾਹਿਬ ਜੀ ਬਾਬਾ ਅਟਲ ਜੀ, ਸੰਤੋਖ ਸਰ ਜੀ, ਵਿਵੇਕ ਸਰ ਜੀ, ਰਾਮ ਸਰ ਜੀ, ਕਾਲ ਸਰ ਜੀ, ਤਰਨ ਤਾਰਨ ਦੀ ਤਾਪਿਆਣੀ ਜੀ, ਖਡੂਰ ਜੀ, ਗੁਰੂ ਕੀ ਬਾਵਲੀ, ਸ਼੍ਰੀ ਗੋਬਿੰਦਵਾਲ ਸਾਹਿਬ ਜੀ ਦੇ ਇਸ਼ਨਾਨ ਦਰਸ਼ਨ ਦੀਦਾਰ ਮੇਲੇ ਬੁਲਾਰੇ। ਥੰਮ ਜੀ ਨਨਕਾਣੇ ਜੀ, ਕਰਤਾਰਪੁਰ ਜੀ, ਸ਼੍ਰੀ ਬਾਬੇ ਨਾਨਕ ਡੇਰੇ ਜੀ, ਤਖ਼ਤ ਕੇਸਗੜ੍ਹ ਸਾਹਿਬ, ਅਨੰਦਪੁਰ ਜੀ, ਕੀਰਤਪੁਰ ਜੀ, ਪਾਤਾਲਪੁਰ ਜੀ, ਲਖਨੌਰ ਜੀ, ਚਮਕੌਰ ਜੀ, ਦਮਦਮੇ ਜੀ, ਤਮਤਾਣ ਜੀ, ਮੁਕਤਸਰ ਸਾਹਿਬ, ਪਾਉਂਟਾ ਸਾਹਿਬ, ਤਖ਼ਤ ਪਟਨਾ ਸਾਹਿਬ, ਹਰਿਮੰਦਰ, ਦਿੱਲੀ, ਮਹਿਸੀਤ, ਗੰਦਰ, ਕਾਬਗੰਜ, ਵਾਲਾ ਸਾਹਿਬ, ਬੰਗਲਾ ਸਾਹਿਬ, ਸੱਤੋ ਚੰਡਿਆਂ ਸਾਹਿਬਾਂ ਜੀ ਦੇ ਸੁੱਖ ਦੇ ਦਰਸ਼ਨ ਦੀਦਾਰ ਮੇਲੇ ਬੁਲਾਰੇ। ਬਬਾਰ ਸਾਹਿਬ ਦੀ, ਪੰਡੇ ਸਾਹਿਬ ਦੀ, ਕਪਾਲ ਮੋਚਨ ਦੀ, ਰਣ ਮੋਚਨ ਦੀ, ਨਾਨਕ ਮੱਤੇ

ਸਰਬੱਤ ਸਮੂਹ ਖਾਲਸੇ ਜੀ ਕੋ ਨਗਾਰਿਆ ਨਿਸ਼ਾਨ ਸਾਹਿਬ ਸੰਜੁਗਤ ਤਖਤ ਸੱਚਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਜੀ ਦੇ ਸੋ ਕਦੇ ਦਰਸ਼ਨ ਦੀਦਾਰ ਮੇਲੇ ਬੋਲਾ ਰੇ ਸਾ

आस कृपान खंडो खड़ग तुपक तबर अर तीर।

ਪਰਮ ਸਨਮਾਨਯੋਗ ਗੁਰੂ ਗਰੀਬ ਨਿਵਾਸ ਵਾਲੀਏ ਕੁਲ ਆਲਮ ਨੂਰੇ ਕਾਇਨਾਤ ਸ੍ਰੀ ਕਲਗੀ ਧਰ ਦਸ਼ਮੇਸ਼ ਪਿਤਾ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਪਾਵਨ ਸਤਿਯੁਗੀ ਤਪ ਅਸਥਾਨ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਮਨ ਬਾਣੀ ਸਰੀਰ ਕਰਕੇ ਹਾਜ਼ਰੀਆਂ ਭਰ ਰਹੀ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਖਾਲਸਾ ਸਾਧ ਸੰਗਤ ਜੀਓ, ਧੰਨ ਸਤਿਗੁਰੂ ਕਲਗੀਧਰ ਸਾਹਿਬ ਜੀਆਂ ਦੇ ਪਾਵਨ ਦਰਬਾਰ ਦੀ ਨਿੱਤ ਦੀ ਮਰਿਆਦਾ ਦੇ ਅਨੁਸਾਰ ਸਮਾਂ ਹੈ। ਸਭ ਤੇ ਉੱਤਮ ਹਰ ਕੀ ਕਥਾ ਦੁਆਰਾ ਗੁਰ ਚਰਨਾਂ ਦੇ ਨਾਲ ਜੁੜ ਕਰਕੇ ਆਤਮਿਕ ਲਾਭ ਪ੍ਰਾਪਤ ਕਰਨੇ ਦਾ ਅਤੇ ਸਾਧ ਸੰਗਤ ਜੀ ਅੰਮ੍ਰਿਤਮਈ ਗੁਰਬਾਣੀ ਦੀ ਕਥਾ ਵਿਚਾਰ ਦੇ ਨਾਲ ਨਾਲ ਜੋ ਇਹਨਾਂ ਦਿਨਾਂ ਦੇ ਅੰਦਰ ਜੂਨ 1984 ਦੇ ਵਿੱਚ ਸਿੱਖ ਕੌਮ ਦੇ ਨਾਲ ਵੱਡਾ ਭਾਰੀ ਸਾਕਾ ਵਾਪਰਿਆ ਤੀਜਾ ਘੱਲੂਘਾਰਾ, ਅਤੇ ਇਸ ਦੀ ਲੜੀਵਾਰ ਕਥਾ ਵਿਚਾਰ ਦੇ ਅੰਸ਼ ਮਾਤਰ ਵੀ ਪਿਛਲੇ ਦਿਨਾਂ ਤੋਂ ਦੀਵਾਨ ਦੇ ਅੰਦਰ ਸਰਵਣ ਕਰਦੇ ਆ ਰਹੇ ਹਾਂ। ਅੱਜ 5 ਜੂਨ ਦਾ ਦਿਹਾੜਾ ਏ। ਕੱਲ 4 ਜੂਨ ਤੱਕ ਦੇ ਇਤਿਹਾਸ ਦੇ ਅੰਸ਼ ਵਿਚਾਰੇ ਅਤੇ ਸਰਵਣ ਕੀਤੇ ਸਨ ਜੋ ਸਾਧ ਸੰਗਤ ਜੀ। ਅੱਜ ਦਾ ਦਿਨ ਚੜ੍ਹਿਆ ਨਾ 5 ਜੂਨ ਦਾ 1984 ਦੇ ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਸਮੂਹ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਨੂੰ ਜੋ ਹਿੰਦੁਸਤਾਨ ਦੀ ਫੌਜ ਨੇ ਘੇਰਿਆ ਹੋਇਆ ਹੈ, ਲੱਖਾਂ ਦੀ ਗਿਣਤੀ ਵਿੱਚ ਫੌਜ ਚੜ੍ਹ ਕੇ ਆਈ ਹੈ। ਨਿਸ਼ਾਨਾ ਇੱਕ ਹੈ, ਇਹ ਸਿੱਖ ਕੌਮ ਆਪਣੇ ਹੱਕ ਮੰਗਣੋਂ ਹਟਦੇ ਨਹੀਂ। ਗ੍ਰਿਫਤਾਰੀਆਂ ਕਰਕੇ ਦੇਖ ਲਈਆਂ, ਜੇਲ੍ਹਾਂ ਭਰੋ ਅੰਦੋਲਨ ਸ਼ੁਰੂ ਇਹਨਾਂ ਸਿੱਖਾਂ ਨੇ ਕਰ ਦਿੱਤੇ। ਪੰਜਾਬ ਅਤੇ ਪੰਜਾਬੀਅਤ ਦੇ ਹੱਕਾਂ ਵਾਸਤੇ ਹਿੱਕਾਂ ਤਾਣ ਕੇ ਖੜ੍ਹੇ ਨੇ। ਧਰਮ ਯੁੱਧ ਮੋਰਚਾ ਇਹਨਾਂ ਨੇ ਲਾ ਲਿਆ। ਧਾਰਮਿਕ ਆਜ਼ਾਦੀ ਛੱਡਣ ਵਾਸਤੇ ਤਿਆਰ ਨਹੀਂ। ਜੋ ਭਾਰਤੀ ਸੰਵਿਧਾਨ ਦੀ 25-20 ਧਾਰਾ ਦੇ ਵਿੱਚ ਬੇਈਮਾਨ ਸਰਕਾਰ ਨੇ ਬਦਨੀਅਤ ਦੇ ਨਾਲ ਸਿੱਖ ਕੌਮ ਨੂੰ ਕੇਸਾ ਤਾਰੀ ਹਿੰਦੂ ਅਤੇ ਹਿੰਦੂ ਕੌਮ ਦਾ ਇੱਕ ਅੰਗ ਲਿਖਿਆ, ਇਹ ਸਿੱਖ ਉਸ ਨੂੰ ਵੀ ਪ੍ਰਵਾਨ ਕਰਨ ਲਈ ਤਿਆਰ ਨਹੀਂ। ਇਹ ਡਰਦੇ ਵੀ ਨਹੀਂ, ਇਹ ਝੁਕਦੇ ਵੀ ਨਹੀਂ, ਈਨ ਇਹ ਮੰਨਦੇ ਨਹੀਂ। ਇਸੇ ਪ੍ਰਕਾਰ ਆਪਣੇ ਹੱਕਾਂ ਦੇ ਵਾਸਤੇ ਕਮਰ ਕੱਸੇ ਕਰ ਲੈਂਦੇ ਨੇ, ਸ਼ਸਤਰ ਫੜ ਲੈਂਦੇ ਨੇ। ਜਿਨ੍ਹਾਂ ਸਿੱਖਾਂ ਨੇ ਸਾਧ ਸੰਗਤ ਜੀ ਭਾਰਤ ਵਰਸ਼ ਦੇ ਅੰਦਰ ਹਿੰਦੁਸਤਾਨ ਦੇ ਅੰਦਰ ਲਗਭਗ 2% ਹੁੰਦਿਆਂ ਹੋਇਆਂ ਵੀ 90% ਲਗਭਗ ਕੁਰਬਾਨੀਆਂ ਦਿੱਤੀਆਂ, ਇਸ ਜੰਗਜੂ ਜੁਝਾਰੂ ਕੌਮ ਨੂੰ ਭਾਰਤ ਦੀ ਸਰਕਾਰ ਨੇ, ਹਿੰਦੁਸਤਾਨੀ ਸਰਕਾਰ ਨੇ ਇਹ ਇਨਾਮ ਦਿੱਤਾ ਕਿ ਜਿਸ ਦੇਸ਼ ਨੂੰ ਆਜ਼ਾਦ ਕਰਵਾਇਆ ਸਿੱਖਾਂ ਨੇ, ਉਸੇ ਦੇਸ਼ ਦੀ ਸਰਕਾਰ ਨੇ ਸਿੱਖਾਂ ਨੂੰ ਸਾਧ ਸੰਗਤ ਜੀ ਨੀਵਾਂ ਦਿਖਾਉਣ ਵਾਸਤੇ ਜ਼ਰਾਇਮ ਪੇਸ਼ਾ ਕੌਮ ਐਲਾਨ ਦਿੱਤਾ ਕਿ ਇਹਨਾਂ ਦਾ ਪੇਸ਼ਾ ਹੀ ਜ਼ੁਲਮ ਕਰਨਾ, ਮਾਰ ਧਾੜ ਕਰਨਾ, ਲੜਾਈਆਂ ਕਰਨਾ ਅਤੇ ਦੰਗੇ ਕਰਨੇ ਨੇ। ਇਸ ਪ੍ਰਕਾਰ ਆਪਣੇ ਹੀ ਦੇਸ਼ ਅਤੇ ਕੌਮ ਦੇ ਰਖਵਾਲਿਆਂ ਨੂੰ ਨੀਵਾਂ ਦਿਖਾਉਣ ਵਾਸਤੇ ਜਿੰਨੇ ਵੀ ਯਤਨ ਭਾਰਤੀ ਸਰਕਾਰ ਦੇ ਪਾਸੋਂ ਹੋਏ ਤਿੰਨਾਂ ਨੇ ਕੀਤੇ। ਇਸੇ ਪ੍ਰਕਾਰ ਪਹਿਲਾਂ ਸਰਵਣ ਕਰ ਚੁੱਕੇ ਹਾਂ, ਸਿੱਖਾਂ ਦੀ ਸ਼ਕਤੀ ਨੂੰ ਵੰਡਣ ਵਾਸਤੇ, ਪੰਜਾਬ ਅਤੇ ਪੰਜਾਬੀਅਤ ਨੂੰ ਵੰਡਣ ਵਾਸਤੇ ਪਾਕਿਸਤਾਨ ਬਣਾਇਆ ਅਤੇ ਲਗਭਗ 60% ਹਿੱਸਾ ਪੰਜਾਬ ਦਾ ਪਾਕਿਸਤਾਨ ਵਿੱਚ ਚਲਿਆ ਗਿਆ, ਜਿਹੜਾ ਲਗਭਗ 40% ਹਿੱਸਾ ਸਾਧ ਸੰਗਤ ਜੀ ਭਾਰਤ ਵਾਲੇ ਪਾਸੇ ਰਿਹਾ ਨਾ। ਜੰਮੂ ਕਸ਼ਮੀਰ ਅਲੱਗ ਕਰ ਦਿੱਤਾ, ਸ਼ਿਮਲਾ ਡਲਹੌਜੀ ਵਿੱਚੋਂ ਕੱਟ ਦਿੱਤਾ, ਇਸੇ ਤਰੀਕੇ ਦੇ ਨਾਲ ਹਰਿਆਣਾ ਕੱਟ ਕੇ ਵੱਖਰਾ ਕਰ ਦਿੱਤਾ, ਹਿਮਾਚਲ ਪ੍ਰਦੇਸ਼ ਕਰ ਦਿੱਤਾ, ਅਤੇ ਕੱਟਿਆ ਛਾਂਗਿਆ ਛੋਟਾ ਜਿਹਾ ਪੰਜਾਬ ਜੇਕਰ ਦਿੱਤਾ ਗਿਆ ਅਤੇ ਹੱਕ ਹਕੂਕ ਤਾਂ ਵੀ ਪੰਜਾਬ ਨੂੰ ਪੰਜਾਬ ਦੇ ਨਹੀਂ ਦਿੱਤੇ ਗਏ। ਆਪਣੇ ਹੱਕਾਂ ਦੀ ਰਖਵਾਲੀ ਵਾਸਤੇ ਸਿੱਖ ਯੋਧਿਆਂ ਨੇ ਮੋਰਚੇ ਲਾਏ ਅਤੇ ਸਾਧ ਸੰਗਤ ਜੀ ਇਸੇ ਪ੍ਰਕਾਰ ਸਿੱਖ ਯੋਧਿਆਂ ਦੇ ਹੌਸਲੇ ਪਸਤ ਕਰਨ ਵਾਸਤੇ, ਬਗਾਵਤ ਨੂੰ ਕੁਚਲ ਦੇਣ ਵਾਸਤੇ ਕਿ ਅੱਗੇ ਵਾਸਤੇ ਕਦੇ ਹੱਕ ਮੰਗਣ ਹੀ ਨਾ, ਹੱਕਾਂ ਦੀ ਰਖਵਾਲੀ ਕਰਨੀ ਨਾ, ਧਰਮ ਦੀ ਗੱਲ ਕਰਨ ਹੀ ਨਾ, ਸੱਚ ਦੀ ਗੱਲ ਕਰਨ ਹੀ ਨਾ, ਅਨੰਦਪੁਰ ਸਾਹਿਬ ਦੇ ਮਤੇ ਦੀ ਗੱਲ ਨਾ ਕਰਨ, ਕਦੇ ਕਿਸਾਨੀ ਹੱਕਾਂ ਦੀ ਗੱਲ ਨਾ ਕਰਨ, ਸਾਰੀਆਂ ਮੰਗਾਂ ਨੂੰ ਦਬਾਉਣ ਵਾਸਤੇ ਬਦਨੀਅਤ ਦੇ ਨਾਲ ਅਤੇ ਇਸ ਸਮੇਂ ਦੀ ਸਰਕਾਰ ਨੇ ਭਾਰਤੀ ਫੌਜ ਨੂੰ ਸ੍ਰੀ ਦਰਬਾਰ ਸਾਹਿਬ ਸਮੂਹ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ 'ਤੇ ਚੜ੍ਹਾ ਕੇ ਭੇਜਿਆ। ਮਨੋਰਥ ਇਹ ਹੈ, ਸਿੱਖ ਕੌਮ ਦੀ ਸ਼ਾਨ ਦਾ ਪ੍ਰਤੀਕ ਸ੍ਰੀ ਅਕਾਲ ਤਖ਼ਤ ਸਾਹਿਬ ਢਾ ਕੇ ਮਿੱਟੀ ਵਿੱਚ ਮਿਲਾਇਆ ਜਾਵੇ, ਸਿੱਖ ਕੌਮ ਦੀ ਆਬਰੂ ਇੱਜ਼ਤ ਨੂੰ ਮਿੱਟੀ ਵਿੱਚ ਮਿਲਾਇਆ ਜਾਵੇ। ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀ ਸ਼ਹੀਦੀ ਦਾ ਦਿਨ
3 जून हमला करने वास्ते चुनिया गया। मनोरथ एक है, उस दिन बहुतियां संगतां गुरु घर विच दर्शन दीदार करने वास्ते आउंदियां ने। दर्शन दीदार करन आए हुए सिखां ते संगतां नूं इक्के दिन घेरा पा के शहीद कीता जावे। साध संगत जी श्री अकाल तख्त साहब जी समेत 40 इतिहासक वड्डे स्थानां नूं जिथे वड्डी गिणती दे विच संगतां आउंदियां सन घेर लिया ते अंधे वाह साध संगत जी सिखां दा कतलेआम अते इसे प्रकार बेहुरमतियां कीतियां गईयां। ये जिहड़ा जून 84 दे विच साका वरतिया ना तीजा घल्लू घर, इस दी जिहड़ी तैयारी सी ओह 1983 दे अखीर तों ही सरकार ने आरंभ दित्ती सी। दून दीआं घाटियां दे विच चक्राता दे स्थान ते पहाड़ियां दे विच श्री दरबार साहब जी का समूह बना करके, श्री अकाल तख्त साहब जी का मॉडल बना करके ना, ते भारतीय फौज नूं हिंदुस्तानी फौज नूं उत्थे 6 महीने तक ट्रेनिंग दित्ती जांदी रही कि श्री अकाल तख्त साहिब कैसा है, हरिमंदर साहब जी कैसा है, सरोवर किन्ना चौड़ा है, किन्ना लंबा है, किन्ना डूंगा है, किन्नियां पौड़ियां ने, किन्नियां चौड़ियां परिक्रमा ने, बरांडा किन्ना चौड़ा है, किन्ना लंबा है, किन्ने इस दे पिलर ने, एक गिठ गिठ ते चप्पे चप्पे की जानकारी फौज नूं दित्ती गई कि जिस वेले ये ऑपरेशन ब्लू स्टार किया जाए ना तो फौज के कार्ज दे विच किसी प्रकार की कोई रुकावट ना पवे। इस प्रकार साध संगत जी 1 जून तो हमला आरंभ किया है। 2 जून के अंशक मात्र इतिहास में भी सरवण किया है। 3 जून उपरंत 4 जून के इतिहास में सरवण किया है जो रामगढ़िए बुंगे 150 साल पुराने सन, तोपां दे नाल गोले मार मार करके ढा दिते गए। सिख जुझारुआ ने शहादत प्राप्त कीतियां, पानी वाली टैंकी तोड़ दिती, ढा दिती गई, सिख योध्या ने शहादत प्राप्त कीतियां। इसे प्रकार साध संगत जी अंधा धुंध गोलाबारी ते गोलीबारी श्री दरबार साहब समूह अते श्री अकाल तख्त साहब जी वाल कीती जांदी है। बेअंत गोलियां सचखंड श्री हरिमंदर साहब जी दे गुंबद नूं लगियां। इसे प्रकार साध संगत जी जो अज दा दिन चढ़िया ना ते सवेरे अमृत वेले 3:30 बजे तो श्री अकाल तख्त साहब जी नूं ढा ढेरी कर देण वास्ते तजवीज़ां बना लईयां गईयां। रात दे समें दे विच कृष्णा स्वामी सुंदर जी जो भारतीय फौज जिन्नी चढ़ के आई हुई सी श्री दरबार साहब उन्हां दी अगवाई करदा सी। इसे दे नाल जो कि एक साध संगत जी मेजर जनरल है जिसका नाम कुलदीप बराड़ है, 2,00,000 फौज इस दे अधीन है। इस तरीके दे नाल रणजीत दयाल जिहड़ा नरक धारीए दा चेला है वह भी साध संगत जी लैफ्टीनेंट जनरल है। पहला भी बेनती की लैफ्टीनेंट जनरल दे अधीन 3,00,000 फौज होया करती है। इत्थे कई लैफ्टीनेंट जनरल ते कई मेजर जनरल आए ते लखां दी गिणती दे विच फौज जिहड़ी है वह नाल लै करके आए ने। श्री हरिमंदर साहब जी समूह के अंदर ना इन्हां ने अपनियां फौजां वाड़न वास्ते एक तजवीज़ बनाई है। श्री अकाल तख्त साहब जी के उपर, श्री हरिमंदर साहब जी के उपर चारे पासों तो फौज चढ़ा के एक बार ही हमला किया जाए। श्री दरबार साहब समूह अते श्री अकाल तख्त साहब जी के उपर कब्जा किया जाए। इस तरीके दे नाल इन्हां ने तजवीज़ बना करके ना ते अमृत वेले अज दे दिन 5 जून दे दिन 3:30 बजे अमृत वेले कैरी हमला कर दिता है। साध संगत जी ये हमला केवल बंदूकां दे नाल नहीं, छोटियां मशीन गल्लां दे नाल ही नहीं बल्कि छोटियां तोपां नाल चढ़ा करके लियाए ने। अंधा धुंध गोलाबारी शुरू कर दिती है, फायरिंग शुरू कर दिती है, पर सतगुरु सच्चे पातशाह जी दे लाल, सतगुरु कलगीधर साहिब सच्चे पातशाह जी दे वारस ये अणखां दे वणजारे, ये जित दे प्रतीक, ये मौत डैण दे दंद भन्न देण वाले अमर खालसे खालसा अकाल पुरख की फौज सतगुरु कलगीधर साहिब सच्चे पातशाह महाराज साहब जीआं दे हाथों वरसाई हुई दमदमी टकसाल दे मुखी संत ग्यानी जरनैल सिंह जी खालसा पिंडरां वालिआं दी रहनुमाई दे हेठ सिंघां ने मोर्चे मल्ले ने ते हिंदुस्तानी अर्थात भारतीय फौज दे नाल मत्था ला के डट के खड़े ने कि जदों तक साह चलदे ने, जदों तक शरीर दे अंदर प्राण चलदे ने, आखरी साह ते आखरी गोली तक लड़ांगे, जदों तक शहादत प्राप्त नहीं कर जांदे उदों तक अपने जीउंदे जी हिंदुस्तानी फौज नूं सचखंड समूह दे अंदर ते परिक्रमा दे अंदर कदम नहीं रखण देवांगे। इन्हां ने तोपखाने दे मूँह खोल दिते, सिंघां ने बंदूकां दे मूँह अते जो असाल्टां ते इन्हां दे कोल साध संगत जी होर राइफलां सन ना उन्हां दे मूँह खोल दिते।
ਗਹਿ ਗੱਚ ਲੜਾਈ ਹੋਈ ਹੈ, ਫੌਜਾਂ ਅੱਗੇ ਵਧਣ ਦਾ ਯਤਨ ਕਰਦੀਆਂ ਨੇ। ਇਸੇ ਤਰੀਕੇ ਦੇ ਨਾਲ ਭਾਰਤੀ ਫੌਜ ਦੀ ਸ਼ਾਨ ਸਮਝੀ ਜਾਣ ਵਾਲੀ ਭਾਰਤੀ ਫੌਜ ਦੀ 9ਵੀਂ ਡਿਵੀਜ਼ਨ 6 ਡਿਵੀਜ਼ਨਾਂ ਨਾਲ ਹੋਰ ਲੈ ਕਰਕੇ 7 ਡਿਵੀਜ਼ਨਾਂ ਨੇ ਹਜ਼ਾਰਾਂ ਦੀ ਗਿਣਤੀ ਵਿੱਚ ਫੌਜ ਨੇ ਅੱਗੇ ਵੱਧ ਕੇ ਸ੍ਰੀ ਹਰਿਮੰਦਰ ਸਾਹਿਬ ਜੀ ਦੀਆਂ ਪਰਿਕਰਮਾ ਵਿੱਚ ਦਾਖਲ ਹੋਣ ਦਾ ਸਿਰ ਤੋੜ ਯਤਨ ਕੀਤਾ। ਜਿਹੜੇ ਸਾਧ ਸੰਗਤ ਜੀ ਲੰਘਣ ਦਾ ਯਤਨ ਕਰਦੇ ਨੇ ਮਾਰੇ ਜਾਂਦੇ ਨੇ। ਇਹਨਾਂ ਦੇ ਵਿੱਚੋਂ ਫੌਜ ਦਾ ਕੁਝ ਹਿੱਸਾ, ਕੁਝ ਟੁਕੜੀਆਂ ਹਰਿਮੰਦਰ ਸਾਹਿਬ ਜੀ ਦੀਆਂ ਪਰਿਕਰਮਾ ਵਿੱਚ ਸ਼ਾਮਿਲ ਹੋਣ ਦੇ ਵਿੱਚ ਕਾਮਯਾਬ ਹੋਈਆਂ। ਭਾਵੇਂ ਬੁਲੇਟ ਪਰੂਫ ਜੈਕਟਾਂ, ਲੋਹੇ ਦੀਆਂ ਵਰਦੀਆਂ ਕਮਾਂਡੋਜ਼ ਨੇ ਪਹਿਨੀਆਂ ਹੋਈਆਂ ਸਨ, ਪਰ ਸਤਿਗੁਰੂ ਜੀ ਦੇ ਘਰ ਦੇ ਰਖਵਾਲਿਆਂ ਨੇ, ਇਹਨਾਂ ਅੰਮ੍ਰਿਤ ਵੇਲੇ ਨੂੰ ਸਾਂਭਣ ਵਾਲਿਆਂ ਨੇ, ਅੰਮ੍ਰਿਤਮਈ ਗੁਰਬਾਣੀ ਨੂੰ ਜੀਵਨ ਦਾ ਆਧਾਰ ਬਣਾਉਣ ਵਾਲਿਆਂ ਨੇ, ਜਿਹੜੇ 1 ਜੂਨ ਤੋਂ ਲੈ ਕਰਕੇ ਸੁੱਤੇ ਨਹੀਂ, ਜਿਹਨਾਂ ਨੂੰ ਛਕਣ ਵਾਸਤੇ ਜਲ ਵੀ ਨਹੀਂ ਮਿਲਦਾ, ਪਾਣੀ ਦੀ ਸਪਲਾਈ ਕੱਟ ਦਿੱਤੀ ਹੋਈ ਹੈ, ਬਿਜਲੀ ਦੀ ਸਪਲਾਈ ਕੱਟ ਦਿੱਤੀ ਹੋਈ ਹੈ, ਇੱਕ ਇੱਕ ਦੋ ਦੋ ਮੁੱਠਾ ਛੋਲਿਆਂ ਦੀਆਂ ਖਾ ਕੇ ਸਾਧ ਸੰਗਤ ਜੀ 5 ਦਿਨਾਂ ਤੋਂ ਲਗਾਤਾਰ ਜਾਗਦਿਆਂ ਹੋਇਆਂ ਲੜ ਰਹੇ ਨੇ, ਜੂਝ ਰਹੇ ਨੇ। ਇੱਕ ਪਾਸੇ ਭਾਰਤੀ ਫੌਜ ਹੈ ਜੋ ਨਿੱਤ ਨਵੀਆਂ ਬਟਾਲੀਅਨਾਂ ਆਉਂਦੀਆਂ ਨੇ, ਨਵੀਆਂ ਡਿਵੀਜ਼ਨਾਂ ਆਉਂਦੀਆਂ ਨੇ, ਜ਼ਖਮੀਆਂ ਨੂੰ ਡਾਕਟਰੀ ਸਹਾਇਤਾ ਦਿੱਤੀ ਜਾਂਦੀ ਹੈ। ਇਸੇ ਤਰੀਕੇ ਦੇ ਨਾਲ ਉਹਨਾਂ ਦੇ ਜਿਹੜੇ ਹੌਸਲੇ ਨੇ ਵਧਾਏ ਜਾਂਦੇ ਨੇ, ਤਰ੍ਹਾਂ ਤਰ੍ਹਾਂ ਦੇ ਪਕਵਾਨ ਉਹਨਾਂ ਦੇ ਕੋਲ ਨੇ। ਧਰਮ ਤੋਂ ਗਿਰੇ ਹੋਏ ਨੀਵੀਂ ਸੋਚ ਦੇ ਮਾਲਕ ਚੰਦੂ ਤੇ ਗੰਗੂ ਦੇ ਜਿਹੜੇ ਵਾਰਸ ਹਿੰਦੂ ਕੌਮ ਦੇ ਅੰਦਰ ਹਿੰਦੂ ਕੌਮ ਨੂੰ ਕਲੰਕਿਤ ਕਰਨ ਵਾਲੇ ਸਨ ਨਾ, ਉਹਨਾਂ ਨੇ ਸ੍ਰੀ ਦਰਬਾਰ ਸਾਹਿਬ ਜੀ ਦੇ ਉੱਪਰ ਹੋਏ ਹਮਲੇ ਦੀਆਂ ਖੁਸ਼ੀਆਂ ਮਨਾਈਆਂ ਤੇ ਹਿੰਦੁਸਤਾਨੀ ਫੌਜ ਨੂੰ ਉਹਨਾਂ ਨੇ ਲੱਡੂ ਵੰਡੇ, ਜਲੇਬੀਆਂ ਖਵਾਈਆਂ, ਕੜਾਹ ਪੂੜੀਆਂ ਉਹਨਾਂ ਨੇ ਖਵਾ ਕੇ ਖੁਸ਼ੀਆਂ ਦਾ ਇਜ਼ਹਾਰ ਕੀਤਾ ਕਿ ਤੁਸਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਉੱਪਰ ਹਮਲਾ ਕੀਤਾ ਹੈ। ਸਾਧ ਸੰਗਤ ਜੀ, ਇਹ ਜਿਹੜੇ ਤਮਾਸ਼ਬੀਨ ਅਤੇ ਗੱਦਾਰ ਲੋਕ ਹੋਇਆ ਕਰਦੇ ਨੇ ਨਾ, ਇਹ ਸਾਰੀਆਂ ਕੌਮਾਂ 'ਚ ਹੀ ਪੈਦਾ ਹੋ ਜਾਇਆ ਕਰਦੇ ਨੇ। ਜਿਵੇਂ ਕਣਕ ਦੇ ਵਿੱਚ ਜਵੀ ਆਪਣੇ ਆਪ ਹੀ ਪੈਦਾ ਹੋ ਜਾਂਦੀ ਹੈ, ਸਿਰ ਉਹ ਕਣਕ ਦੀ ਫਸਲ ਤੋਂ ਵੀ ਉੱਚਾ ਚੁੱਕ ਲੈਂਦੀ ਹੈ। ਇਸੇ ਤਰੀਕੇ ਦੇ ਨਾਲ ਝੋਨੇ ਦੇ ਵਿੱਚ ਕਿੰਨੇ ਪ੍ਰਕਾਰ ਦੇ ਨਦੀਨ, ਲੱਲੂ ਇਤਿਆਦਿਕ ਹੋ ਜਾਂਦੇ ਨੇ, ਉਹਨਾਂ ਨੂੰ ਕਦੇ ਬੀਜਿਆ ਨਹੀਂ ਜਾਂਦਾ। ਕਮਾਦ ਨੂੰ ਬੀਜਿਆ ਜਾਂਦਾ, ਪਰ ਕਮਾਦ ਦੇ ਅੰਦਰ ਬਰੂ ਕਦੇ ਬੀਜਿਆ ਨਹੀਂ ਜਾਂਦਾ, ਉਹ ਆਪਣੇ ਆਪ ਹੀ ਪੈਦਾ ਹੁੰਦਾ। ਇਹ ਜਿੰਨੇ ਵੀ ਪ੍ਰਕਾਰ ਦਾ ਨਦੀਨ ਹੁੰਦਾ ਨਾ, ਇਹ ਫਸਲਾਂ ਨੂੰ ਨੁਕਸਾਨ ਹੀ ਪਹੁੰਚਾਉਂਦਾ ਹੈ। ਇਸੇ ਪ੍ਰਕਾਰ ਸਾਧ ਸੰਗਤ ਜੀ, ਭਾਵੇਂ ਇਸਲਾਮ ਮਾਤਾ ਹੈ, ਭਾਵੇਂ ਹਿੰਦੂ ਮਾਤਾ ਹੈ ਅਤੇ ਭਾਵੇਂ ਸਿੱਖ ਮਾਤਾ ਹੈ, ਇਸ ਦੇ ਵਿੱਚ ਵੀ ਲੱਲੂ ਦੀ ਨਿਆਈ, ਜਵੀ ਦੀ ਨਿਆਈ ਅਤੇ ਬਰੂ ਦੀ ਨਿਆਈ, ਗੱਦਾਰ ਪੈਦਾ ਹੋ ਹੀ ਜਾਂਦੇ ਨੇ। ਸਾਧ ਸੰਗਤ ਜੀ, ਇਸੇ ਪ੍ਰਕਾਰ ਹਿੰਦੂ ਕੌਮ ਦੇ ਗੱਦਾਰ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਦੀਆਂ ਕੁਰਬਾਨੀਆਂ ਨੂੰ ਭੁਲਾ ਦੇਣ ਵਾਲੇ ਅਕਿਰਤ ਕਣ, ਜਿਸ ਸਤਿਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੇ ਆਪਣਾ ਸੀਸ ਕੁਰਬਾਨ ਕਰਕੇ ਹਿੰਦੂ ਧਰਮ ਨੂੰ ਬਚਾਇਆ, ਹਿੰਦ ਵਾਇਣ ਦੇ ਡੁੱਬਦੇ ਬੇੜੇ ਨੂੰ ਬਚਾਇਆ ਹੈ, ਉਸੇ ਸਤਿਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਸਨਮਾਨ ਯੋਗ ਪਿਤਾ ਜੀ ਸਾਹਿਬ ਸਤਿਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ ਪਾਵਨ ਅਸਥਾਨ ਸ੍ਰੀ ਅਕਾਲ ਤਖਤ ਸਾਹਿਬ ਜੀ ਨੂੰ ਢਾਉਣ ਆਈਆਂ ਫੌਜਾਂ ਨੂੰ ਸਾਧ ਸੰਗਤ ਜੀ ਗੱਦਾਰ ਅਤੇ ਅਕਿਰਤ ਕਣ ਜਿਹੜੇ ਹਿੰਦੂ ਨੇ, ਉਹ ਮਠਿਆਈਆਂ ਖਵਾ ਕਰਕੇ ਖੁਸ਼ੀਆਂ ਦਾ ਇਜ਼ਹਾਰ ਕਰ ਰਹੇ ਨੇ। ਕਦੇ ਪਹਾੜੀ ਰਾਜਿਆਂ ਨੇ ਔਰੰਗਜ਼ੇਬ ਦੀਆਂ ਫੌਜਾਂ ਦੀ ਗੁਲਾਮੀ ਕਬੂਲ ਕਰਕੇ ਖੁਸ਼ੀਆਂ ਮਨਾਈਆਂ ਸਨ ਅਤੇ 10ਵੇਂ ਪਾਤਸ਼ਾਹ ਜੀ ਦੇ ਉੱਪਰ ਹਮਲਾ ਕੀਤਾ ਸੀ, ਇਸੇ ਪ੍ਰਕਾਰ ਇਹ ਚੰਦੂ ਅਤੇ ਗੰਗੂ ਦੇ ਵਾਰਿਸ, ਉਹਨਾਂ ਪਹਾੜੀ ਰਾਜਿਆਂ ਦੇ ਵਾਰਿਸ, ਹਿੰਦੂ ਕੌਮ ਨੂੰ ਕਲੰਕਿਤ ਕਰਨ ਵਾਲੇ ਨੀਵੀਂ ਸੋਚ ਵਾਲੇ ਇਹ ਚੰਦਕ ਜਿਹੜੇ ਲੋਕ ਨੇ ਨਾ, ਸਾਧ ਸੰਗਤ ਜੀ, ਧਰਮ ਤੋਂ ਬੇਮੁਖ ਹੋ ਕੇ ਅਤੇ ਧਰਮ ਸਥਾਨਾਂ ਦੇ ਉੱਪਰ ਹਮਲਾ ਕਰਨ ਆਈਆਂ ਫੌਜਾਂ ਨੂੰ ਮਠਿਆਈਆਂ ਖਵਾ ਕੇ ਖੁਸ਼ੀਆਂ ਦਾ ਇਜ਼ਹਾਰ ਕਰ ਰਹੇ ਨੇ। ਇਸ ਤੋਂ ਜ਼ਿਆਦਾ ਨੀਵੀਂ ਸੋਚ ਹੋਰ ਕੀ ਹੋ ਸਕਦੀ ਏ। ਕੁੱਲ ਦੁਨੀਆ ਦੇ ਇਤਿਹਾਸ ਦੇ ਵਿੱਚ ਕੇਵਲ ਤਾਂ ਕੇਵਲ ਭਾਰਤ ਦੇਸ਼ ਹੀ ਐਸਾ ਦੇਸ਼ ਹੈ, ਇਹ ਹਿੰਦੁਸਤਾਨ ਨਾਮ ਦਾ ਦੇਸ਼ ਹੀ ਐਸਾ ਦੇਸ਼ ਹੈ ਜਿੱਥੇ ਦੀ ਸਰਕਾਰ ਨੇ ਆਪਣੇ ਹੀ ਦੇਸ਼ ਦੀ ਕਿਸੇ ਕੌਮ ਦੇ ਉੱਪਰ ਅਤੇ ਕੌਮ ਦੇ ਧਾਰਮਿਕ ਸਥਾਨ ਦੇ ਉੱਪਰ ਹਮਲਾ ਕੀਤਾ ਹੋਵੇ। ਦੁਨੀਆ ਦੇ ਅੰਦਰ ਸਾਧ ਸੰਗਤ ਜੀ, ਬੇਅੰਤ ਦੇਸ਼ ਨੇ, ਬੇਅੰਤ ਸਰਕਾਰਾਂ ਨੇ, ਬੇਅੰਤ ਸ਼ਕਤੀਆਂ ਦੀਆਂ ਮਾਲਕ ਨੇ, ਅਰਥਾਤ ਬਹੁਤ ਹਥਿਆਰਾਂ ਦੇ ਜ਼ਖੀਰਿਆਂ ਦੀਆਂ ਮਾਲਕ ਨੇ, ਪਰ ਇਸ ਪੂਰੇ ਪ੍ਰਿਥਵੀ ਮੰਡਲ ਦੇ ਉੱਪਰ ਕਿਸੇ ਵੀ ਦੇਸ਼ ਨੇ ਕਿਸੇ ਵੀ ਆਪਣੀ ਕਾਮ ਕੱਟ ਕੌਮ ਗਿਣਤੀ ਦੇ ਉੱਪਰ ਕਦੇ ਹਮਲਾ ਨਹੀਂ ਕੀਤਾ। ਇਹ ਕਲੰਕ ਵੀ ਭਾਰਤੀ ਸਰਕਾਰ, ਹਿੰਦੁਸਤਾਨ ਦੀ ਸਰਕਾਰ ਦੇ ਮੱਥੇ ਦੇ ਉੱਪਰ ਹੈ, ਆਪਣੇ ਹੀ ਦੇਸ਼ ਦੀ ਧਾਰਮਿਕ ਕੌਮ ਦੇ ਜਿਨ੍ਹਾਂ ਨੇ ਕਦੇ ਦੇਸ਼ ਨੂੰ ਆਜ਼ਾਦ ਕਰਾਇਆ ਧਾਰਮਿਕ ਸਥਾਨ 'ਤੇ ਹਮਲਾ ਕਰਨਾ,
ਤੇ ਸਾਧ ਸੰਗਤ ਜੀ ਜਿਸ ਪ੍ਰਕਾਰ ਦੁਸ਼ਮਣ ਦੇਸ਼ ਦੇ ਉੱਪਰ ਵੱਡੀ ਸ਼ਕਤੀ ਦੇ ਨਾਲ ਹਮਲਾ ਕੀਤਾ ਜਾਂਦਾ ਨਾ, ਉਵੇਂ ਟੈਂਕਾਂ ਦੇ ਨਾਲ ਤੋਪਾਂ ਦੇ ਨਾਲ ਹਮਲਾਵਰ ਹੋ ਕਰਕੇ ਲੱਖਾਂ ਦੀ ਗਿਣਤੀ ਵਿੱਚ ਹਮਲਾ ਕਰਨ ਵਾਸਤੇ ਆਏ ਨੇ ਕਿ ਧਾਰਮਿਕ ਕੌਮ ਦੇ ਧਾਰਮਿਕ ਸਥਾਨ ਨੂੰ ਢਾ ਦੇਣਾ ਤੇ ਹਿੰਦੂ ਕੌਮ ਦੇ ਕਲੰਕਿਤ ਚਿਹਰੇ ਅਕਿਰਤ ਕਣ ਲੋਕ ਉਸ ਫੌਜ ਦੀ ਹੌਸਲਾ ਅਫਜ਼ਾਈ ਕਰ ਰਹੇ ਨੇ। 3:30 ਵਜੇ ਫੌਜ ਨੇ ਪਰਿਕਰਮਾ ਦੇ ਅੰਦਰ ਦਾਖਲ ਹੋਣ ਦਾ ਯਤਨ ਕੀਤਾ ਪਰ ਸਤਿਗੁਰੂ ਜੀ ਦੇ ਘਰ ਦੇ ਰਖਵਾਲੇ ਜੰਗਜੂ ਯੋਧੇ ਜਿਨ੍ਹਾਂ ਨੇ ਪ੍ਰਣ ਕੀਤਾ ਹੋਇਆ ਆਖਰੀ ਸਾਹ ਤੇ ਆਖਰੀ ਗੋਲੀ ਤੱਕ ਲੜਾਂਗੇ ਜਦ ਤੱਕ ਸਰੀਰ ਦੇ ਵਿੱਚ ਪ੍ਰਾਣ ਨੇ, ਇਹਨਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਨੇੜੇ ਤੇੜੇ ਵੀ ਨਹੀਂ ਆਉਣ ਦੇਣਾ, ਪਰਿਕਰਮਾ ਦੇ ਅੰਦਰ ਦਾਖਲ ਨਹੀਂ ਹੋਣ ਦੇਣਾ। ਇਹ ਜਿਹੜੇ ਨਾਪਾਕ ਇਰਾਦਿਆਂ ਵਾਲੇ ਪੈਰਾਂ ਦੇ ਵਿੱਚ ਬੂਟ ਪਾਏ ਹੋਏ ਸ਼ਰਾਬਾਂ ਪੀਤੀਆਂ ਹੋਈਆਂ ਬੇਹੁਰਮਤੀ ਕਰਨ ਵਾਸਤੇ ਅੱਗੇ ਵੱਧ ਰਹੇ ਨੇ ਨਾ, ਇਹਨਾਂ ਨੂੰ ਮੌਤ ਦਾ ਸਵਾਦ ਚਖਾ ਦੇਈਏ। ਇੱਧਰ ਸਿੰਘਾਂ ਦੇ ਬੰਦੂਕਾਂ ਦੇ ਮੂੰਹ ਖੋਲ੍ਹ ਦਿੱਤੇ ਨੇ, ਜਿਹੜੇ ਕਮਾਂਡੋਜ਼ ਅੰਦਰ ਦਰਵਾਜ਼ੇ ਤੋਂ ਦਾਖਲ ਹੋਣ ਦਾ ਯਤਨ ਕਰਦੇ ਨੇ ਦਰਵਾਜ਼ੇ ਦੇ ਅੰਦਰ ਮਾਰੇ ਗਏ, ਜਿਹੜੇ ਪਰਿਕਰਮਾ ਦੇ ਅੰਦਰ ਆਏ ਪਰਿਕਰਮਾ ਦੇ ਵਿੱਚ ਮਾਰੇ ਗਏ, ਜਿਹੜੇ ਥੋੜ੍ਹੇ ਬਹੁਤ ਬਚੇ ਆਪਣੀਆਂ ਜਾਨਾਂ ਬਚਾ ਕਰਕੇ ਭੱਜਣ ਦਾ ਯਤਨ ਕਰਦੇ ਨੇ ਸ੍ਰੀ ਅਕਾਲ ਤਖਤ ਸਾਹਿਬ ਜੀ ਵੱਲ ਨੂੰ ਆਏ ਅਤੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਮੋਰਚਿਆਂ ਦੇ ਅੰਦਰ ਜਿਹੜੇ ਜੁਝਾਰੂ ਜੰਗਜੂ ਯੋਧੇ ਡਟੇ ਹੋਏ ਨੇ ਨਾ, ਉਹਨਾਂ ਨੇ ਇਹਨਾਂ ਨੂੰ ਭੁੰਨ ਕੇ ਰੱਖ ਦਿੱਤਾ। ਭਾਵੇਂ ਕਿ ਸਾਧ ਸੰਗਤ ਜੀ ਹਵਾਈ ਜਹਾਜ਼ਾਂ ਦੇ ਨਾਲ ਸਿੱਖ ਯੋਧਿਆਂ ਦੇ ਰਖਵਾਲਿਆਂ ਦੇ ਟਿਕਾਣਿਆਂ ਨੂੰ ਦੇਖਿਆ ਗਿਆ, ਤੋਪਖਾਨਿਆਂ ਦੇ ਨਾਲ ਗੋਲੇ ਮਾਰ ਮਾਰ ਕਰਕੇ ਜਿਹੜੇ ਉਹ ਟਿਕਾਣੇ ਸਨ ਉਹ ਉਡਾ ਦਿੱਤੇ ਗਏ, ਕਿੰਨੇ ਹੀ ਸਿੰਘ ਸ਼ਹਾਦਤਾਂ ਪ੍ਰਾਪਤ ਕਰ ਗਏ। ਜਿਹੜੇ ਸ਼ਹਾਦਤਾਂ ਪ੍ਰਾਪਤ ਕਰ ਗਏ ਸਤਿਗੁਰੂ ਜੀ ਦੀ ਗੋਦ ਵਿੱਚ ਜਾ ਬਿਰਾਜੇ, ਜਿਹੜੇ ਸਰੀਰ ਕਰਕੇ ਮੌਜੂਦ ਨੇ ਚੜ੍ਹਦੀ ਕਲਾ ਦੇ ਵਿੱਚ ਨੇ ਅਤੇ ਪ੍ਰਣ ਧਾਰਿਆ ਹੋਇਆ ਕਿ ਜਦੋਂ ਤੱਕ ਸਰੀਰ ਦੇ ਅੰਦਰ ਪ੍ਰਾਣ ਨੇ ਦੁਸ਼ਮਣਾਂ ਨੂੰ ਉਹਨਾਂ ਦੇ ਨਾਪਾਕ ਮਨਸੂਬਿਆਂ ਦੇ ਅੰਦਰ ਕਾਮਯਾਬ ਨਹੀਂ ਹੋਣ ਦੇਣਾ। ਕੈਰੀ ਹੱਲਾ ਕਈ ਘੰਟੇ ਇਹ ਦੁਸ਼ਮਣ ਦਲ ਦਾ ਚੱਲਿਆ ਪਰ ਸਤਿਗੁਰੂ ਜੀ ਦੇ ਘਰ ਦੇ ਰਖਵਾਲਿਆਂ ਨੇ ਜੁਝਾਰੂਆਂ ਨੇ ਇਹਨਾਂ ਨੂੰ ਪਛਾੜ ਕੇ ਸੁੱਟ ਦਿੱਤਾ ਹੈ। ਫਿਰ ਰਣਨੀਤੀ ਬਦਲੀ ਗਈ, ਸਾਧ ਸੰਗਤ ਜੀ ਇਸੇ ਪ੍ਰਕਾਰ ਅਕਾਲ ਰੈਸਟ ਹਾਊਸ ਦੇ ਉੱਪਰ ਗੋਲੇ ਵਰਸਾਏ ਗਏ, ਸਾਧ ਸੰਗਤ ਜੀ ਨਾਲ ਲੱਗਦੀਆਂ ਇਮਾਰਤਾਂ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਪਿੱਛੇ ਉੱਚੀ ਇਮਾਰਤ ਜਿੱਥੇ ਸਿੱਖ ਜੰਗਜੂਆਂ ਦੇ ਟਿਕਾਣੇ ਸਨ ਉਹਨਾਂ ਨੂੰ ਗੋਲੇ ਮਾਰ ਮਾਰ ਕੇ ਤੋਪਾਂ ਦੇ ਉਡਾ ਦਿੱਤਾ ਗਿਆ। ਇਸੇ ਪ੍ਰਕਾਰ ਜਿੱਥੇ ਜਿੱਥੇ ਵੀ ਟਿਕਾਣੇ ਸਨ ਜੁਝਾਰੂਆਂ ਦੇ ਜਾਂ ਜਿੱਥੋਂ ਜਿੱਥੋਂ ਵੀ ਗੋਲੀ ਆਉਂਦੀ ਸਨ ਉੱਥੇ ਤੋਪਖਾਨੇ ਦੇ ਨਾਲ ਗੋਲੇ ਦਾਗੇ ਜਾਂਦੇ ਨੇ। ਇਸੇ ਪ੍ਰਕਾਰ ਸ੍ਰੀ ਨਾਨਕ ਨਿਵਾਸ ਦੀ ਛੱਤ ਦੇ ਉੱਪਰ ਹੋਰ ਵੀ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਲੰਗਰ ਹਾਲ ਦੇ ਉੱਪਰ ਜਿੱਥੇ ਜਿੱਥੇ ਵੀ ਯੋਧੇ ਸਨ ਉਹਨਾਂ ਨੇ ਭਾਰਤੀ ਫੌਜ ਦਾ ਡਟ ਕੇ ਮੁਕਾਬਲਾ ਕੀਤਾ ਅਤੇ ਚੜ੍ਹ ਕੇ ਆਈਆਂ ਫੌਜਾਂ ਨੂੰ ਹਿੱਕਾ ਤਾਣ ਕੇ ਅਤੇ ਡਾ ਕੇ ਰੋਕ ਲਿਆ ਹੈ। ਭਾਰਤੀ ਫੌਜ ਹਾਰ ਖਾ ਕਰਕੇ ਹਜ਼ਾਰਾਂ ਦੀ ਗਿਣਤੀ ਵਿੱਚ ਫੌਜ ਮਰਵਾ ਕਰਕੇ ਜਿਹੜੇ ਜਿਉਂਦੇ ਸਨ ਵਾਪਸ ਮੁੜੇ, ਫਿਰ ਤੋਂ ਤਜਵੀਜ਼ਾਂ ਬਣਾਈਆਂ ਗਈਆਂ ਹੁਣ ਕਿਹੜਾ ਐਸਾ ਯਤਨ ਕੀਤਾ ਜਾਵੇ ਸਿੱਖ ਯੋਧਿਆਂ ਨੂੰ ਜਿੱਤ ਲਈਏ। ਉੱਧਰੋਂ ਦਿੱਲੀ ਤੋਂ ਦਬਾਅ ਬਣਿਆ ਹੋਇਆ, ਜੋ ਕੰਟਰੋਲ ਰੂਮ ਸਥਾਪਿਤ ਕਰਕੇ ਰਾਜੀਵ ਗਾਂਧੀ ਦਿੱਲੀ ਦੇ ਵਿੱਚ ਬੈਠਾ ਹੋਇਆ ਹੈ, ਇਸੇ ਪ੍ਰਕਾਰ ਉਸਦੇ ਜਿਹੜੇ ਸਾਥੀ ਨੇ ਉਹ ਵੀ ਬੜੇ ਚਿੰਤਤ ਨੇ। ਇੰਨੀ ਫੌਜ ਮਰਵਾ ਲਈ, ਇੰਨੇ ਦਿਨ ਹੋ ਗਏ ਦੂਸਰਿਆਂ ਦੇਸ਼ਾਂ ਦੀਆਂ ਸਰਕਾਰਾਂ ਲਾਂਤਾ ਪਾ ਰਹੀਆਂ ਨੇ, ਇੱਥੋਂ ਤੱਕ ਵੀ ਇੰਗਲੈਂਡ ਇਤਿਹਾਸਕ ਦੀਆਂ ਸਰਕਾਰਾਂ ਕਹਿ ਰਹੀਆਂ ਨੇ ਕਿ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੀਆਂ ਮੰਗਾਂ ਜਾਇਜ਼ ਨੇ, ਉਹਨਾਂ ਨੂੰ ਉਹਨਾਂ ਦੇ ਧਾਰਮਿਕ ਆਜ਼ਾਦੀ ਦੇ ਹੱਕ ਅਧਿਕਾਰ ਦੇਣੇ ਚਾਹੀਦੇ ਨੇ, ਉਹਨਾਂ ਦੇ ਨਾਲ ਸਮਝੌਤਾ ਕਰ ਲਵੋ। ਰਾਜੀਵ ਗਾਂਧੀ ਤਰਲੋ ਮੱਛੀ ਹੋਇਆ ਪਿਆ, ਕਿਹੜੇ ਵੇਲੇ ਮੈਂ ਇਹ ਖਬਰ ਸੁਣਾ ਕਿ ਸ੍ਰੀ ਅਕਾਲ ਤਖਤ ਸਾਹਿਬ ਜੀ ਢਾ ਲਿਆ ਅਤੇ ਸੰਤਾਂ ਨੂੰ ਸ਼ਹੀਦ ਕਰ ਦਿੱਤਾ। ਜਿਹੜੀ ਇੰਦਰਾ ਗਾਂਧੀ ਹੈ ਨਾ, ਉਹ ਤੇ ਇੱਕ ਇੱਕ ਸਾਹ ਦੇ ਨਾਲ ਵਿਆਕੁਲ ਹੋਈ ਪਈ ਹੈ, ਤੇ ਜਿਹੜੀ ਇਸ ਖਬਰ ਨੂੰ ਸੁਣਨ ਵਾਸਤੇ ਕਾਲੀ ਹੈ ਕਿ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਤੇ ਉਹਨਾਂ ਦੇ ਜਿਹੜੇ ਸਾਥੀ ਨੇ ਉਹ ਸ਼ਹੀਦ ਕਰ ਲਏ ਹੋਏ ਨੇ, ਪਰ ਤਰਸਦੀ ਹੈ ਇਸ ਖਬਰ ਨੂੰ ਸੁਣਨ ਵਾਸਤੇ। ਜਦੋਂ ਵੀ ਟੈਲੀਫੋਨ ਦੀ ਰਿੰਗ ਵੱਜਦੀ ਏ, ਖਬਰ ਇਹੋ ਜਾਂਦੀ ਏ, ਰਾਣੀ ਤੇਰੀਆਂ ਇੰਨੀਆਂ ਡਿਵੀਜ਼ਨਾਂ ਅੰਦਰ ਗਈਆਂ ਤੇ ਇੰਨੇ ਹਜ਼ਾਰ ਮਾਰੇ ਗਏ, ਇੰਨੇ ਹਜ਼ਾਰ ਜ਼ਖਮੀ ਹੋ ਗਏ, ਪਰ ਜਿੱਤ ਦੇ ਨਿਸ਼ਾਨੇ ਦੇ ਨੇੜੇ ਤੇੜੇ ਵੀ ਨਹੀਂ। ਅੱਤ ਮਾਯੂਸ ਹੋਈ ਬੈਠੀ ਏ ਇੰਦਰਾ ਗਾਂਧੀ, ਮਾਯੂਸ ਹੋਇਆ ਬੈਠਾ ਹੈ ਰਾਜੀਵ ਗਾਂਧੀ। ਇਸੇ ਪ੍ਰਕਾਰ ਕੇ ਪੀ ਸਿੰਘ ਮੁੱਖ ਜਿਹੜਾ ਉਪ ਮੰਤਰੀ ਸੀ, ਰੱਖਿਆ ਮੰਤਰੀ, ਉਹ ਵੀ ਨਾਲ ਹੈ। ਸਾਰੇ ਹੈਰਾਨ ਤੇ ਪਰੇਸ਼ਾਨ ਨੇ, ਸੁਣਿਆ ਸੀ ਸਿੱਖ ਜੰਗਜੂਆਂ ਦੀ ਕੌਮ ਹੈ, ਸੁਣਿਆ ਸੀ ਇਹ ਯੋਧਿਆਂ ਦੀ ਕੌਮ ਹੈ, ਪਰ ਜਿੰਨਾ ਇਹਨਾਂ ਨੇ ਬਹਾਦਰੀ ਦਾ ਪ੍ਰਦਰਸ਼ਨ ਇੱਥੇ ਕਰ ਵਿਖਾਇਆ ਨਾ, ਇਹ ਤੇ ਕਦੇ ਸਾਡੇ ਜ਼ਿਹਨ ਵਿੱਚ ਵੀ ਨਹੀਂ ਸੀ, ਇਹ ਤੇ ਕਦੇ ਸਾਡੀ ਸੋਚ ਵਿੱਚ ਵੀ ਨਹੀਂ ਸੀ। ਤਜਵੀਜ਼ਾਂ ਬਦਲੀਆਂ ਗਈਆਂ, ਘੰਟਾ ਘਰ ਵਾਲੇ ਪਾਸੇ ਤੋਂ ਪੌੜੀਆਂ ਤੋਂ ਫੌਜਾਂ ਨੂੰ ਅੰਦਰ ਉਤਾਰਨ ਦੇ
ਦੂਸਰੇ ਹਮਲੇ ਦੇ ਵਿੱਚ ਯਤਨ ਕੀਤੇ ਗਏ। ਇਸੇ ਪ੍ਰਕਾਰ ਇਹ ਵੀ ਰਣਨੀਤੀ ਬਣਾਈ ਗਈ ਕਿ ਇਹਨਾਂ ਪੌੜੀਆਂ ਤੇ ਅੰਧਾਧੁੰਦ ਫਾਇਰਿੰਗ ਕੀਤੀ ਜਾਵੇ ਤਾਂ ਕਿ ਗੁਰੂ ਕੇ ਰਖਵਾਲੇ ਸਿੰਘਾਂ ਦਾ, ਗੁਰੂ ਘਰ ਦੇ ਰਖਵਾਲੇ ਸਿੰਘਾਂ ਦਾ ਜਿਹੜਾ ਖਿਆਲ ਹੈ ਇੱਧਰ ਫਾਇਰਿੰਗ ਵੱਲ ਹੋਵੇ, ਤੇ ਜਿਹੜਾ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਲੰਗਰ ਹਾਲ ਹੈ ਨਾ, ਉਧਰਲੇ ਪਾਸਿਓ ਦੀ ਜਿਹੜੀ ਫੌਜ ਅੰਦਰ ਵਾੜੀ ਜਾਵੇ। ਇਸ ਯੁੱਧ ਨੀਤੀ ਨੂੰ ਅਪਣਾ ਕਰਕੇ ਦੂਜਾ ਕਹਿਰੀ ਹੱਲਾ ਫੌਜ ਨੇ ਕੀਤਾ ਹੈ। ਸਾਧ ਸੰਗਤ ਜੀ ਭਾਵੇਂ ਸਿੱਖ ਯੋਧੇ, ਉਹਨਾਂ ਦੇ ਟਿਕਾਣੇ ਢਾ ਦਿੱਤੇ ਗਏ, ਟਿਕਾਣੇ ਢੱਠਦੇ ਨੇ, ਗੋਲੇ ਵੱਜ ਕੇ ਸਿੰਘ ਸ਼ਹੀਦ ਹੁੰਦੇ ਨੇ, ਜਿਹੜੇ ਜਿਉਂਦੇ ਬਚਦੇ ਨੇ ਮੋਰਚਿਆਂ 'ਚੋਂ ਬਾਹਰ ਨਿਕਲਦੇ ਨੇ, ਫੌਜ ਦੇ ਉੱਪਰ ਫਾਇਰਿੰਗ ਕਰਦੇ ਨੇ, ਫੌਜ ਦੇ ਸਾਹਮਣੇ ਆ ਕਰਕੇ ਛਾਤੀਆਂ ਦੇ ਵਿੱਚ ਗੋਲੀਆਂ ਖਾਂਦੇ ਨੇ ਅਤੇ ਸ਼ਹੀਦ ਹੋ ਜਾਂਦੇ ਨੇ। ਉਸ ਵੇਲੇ ਜਿਹੜਾ ਬਹੁਤਿਆਂ ਬੜਕਾਂ ਮਾਰ ਕੇ ਆਇਆ ਸੀ ਨਾ ਇੰਦਰਾ ਗਾਂਧੀ ਦੇ ਕੋਲ ਕਿ 2 ਘੰਟਿਆਂ ਦੇ ਅੰਦਰ ਅੰਦਰ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੂੰ ਜਾਂ ਤਾਂ ਜਿਉਂਦੇ ਗ੍ਰਿਫਤਾਰ ਕਰ ਲਵਾਂਗਾ ਜਾਂ ਸ਼ਹੀਦ ਕਰ ਲਵਾਂਗਾ। ਸਾਧ ਸੰਗਤ ਜੀ ਮੇਜਰ ਜਨਰਲ ਕੁਲਦੀਪ ਬਰਾੜ ਆਪ ਲਿਖਦਾ, ਕਹਿੰਦਾ ਮੈਨੂੰ ਮੇਰੀ ਘਰ ਵਾਲਿਆਂ ਦੀ ਪਰਿਵਾਰ ਦੀ ਯਾਦ ਬੜੀ ਸਤਾਉਂਦੀ ਸੀ, ਘਰ ਵਾਲੀ ਅਤੇ ਬੱਚਿਆਂ ਦੀ ਯਾਦ ਸਤਾਉਂਦੀ ਸੀ, ਅਤੇ ਜਦੋਂ ਇਹ ਸਿੱਖ ਯੋਧੇ ਮੋਰਚਿਆਂ 'ਚੋਂ ਨਿਕਲ ਕੇ ਫੌਜ ਦੇ ਸਾਹਮਣੇ ਹੋ ਕੇ ਲੜਦੇ ਸਨ ਅਤੇ ਵੇਖ ਵੇਖ ਕੇ ਹੈਰਾਨ ਹੁੰਦਾ ਸੀ, ਕਹਿੰਦਾ ਇਹਨਾਂ ਸਿੱਖ ਯੋਧਿਆਂ ਨੂੰ ਆਪਣੇ ਘਰ ਵਾਲਿਆਂ ਦੀ ਯਾਦ ਨਹੀਂ ਆਉਂਦੀ, ਇਹਨਾਂ ਨੂੰ ਜ਼ਿੰਦਗੀ ਦੇ ਨਾਲ ਪਿਆਰ ਨਹੀਂ, ਇਹਨਾਂ ਨੂੰ ਆਪਣੇ ਬੱਚੇ ਮਾਤਾ ਪਿਤਾ ਜਾਂ ਘਰ ਵਾਲੀਆਂ ਯਾਦ ਨਹੀਂ ਆਉਂਦੀਆਂ। ਸਾਧ ਸੰਗਤ ਜੀ ਉਹ ਮੂਰਖ ਕੀ ਜਾਣੇ ਜਿਨ੍ਹਾਂ ਦਾ ਡੇਰਾ ਮੌਤ ਤੋਂ ਪਰੇ ਹੈ, ਪਹਿਲਾ ਮਰਨ ਕਬੂਲ ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਰੇਣੁਕਾ ਤਾਂ ਆਓ ਹਮਾਰੇ ਪਾਸ, ਸ਼ਹੀਦੋ ਕੀ ਕਤਲਗਾਹ ਸੇ ਕਿਆ ਖੂਬ ਹੈ ਕਾਬਾ, ਸ਼ਹੀਦੋ ਕੀ ਪਾ ਖਾਕ ਪੇ ਤੋਂ ਖੁਦਾ ਵੀ ਕੁਰਬਾਨ ਹੋਤਾ ਹੈ। ਇਹ ਮੂਰਖ ਇਸ ਸ਼ਹਾਦਤ ਦੀ ਪਦਵੀ ਨੂੰ ਕੀ ਜਾਣਦੇ ਨੇ, ਸ਼ਹੀਦਾਂ ਦੀ ਕਤਲਗਾਹ ਦੇ ਨਾਲੋਂ ਜਿਹੜਾ ਕਾਬਾ ਉਹ ਵੀ ਬਿਹਤਰ ਨਹੀਂ ਜਾਣਿਆ ਵਿਦਵਾਨ ਜਨਾਂ ਨੇ। ਸ਼ਹੀਦ ਜਨ ਐਸੇ ਪਵਿੱਤਰ ਪਦਵੀ ਨੂੰ ਪ੍ਰਾਪਤ ਕਰਦੇ ਨੇ, ਪਵਿੱਤਰ ਪਦ ਨੂੰ ਪਾਉਂਦੇ ਨੇ, ਉਹਨਾਂ ਦੀ ਚਰਨ ਧੂੜ ਨੂੰ ਫਰਿਸ਼ਤੇ ਵੀ ਲੋਚਦੇ ਨੇ, ਇਹਨਾਂ ਦੀ ਚਰਨ ਧੂੜ 'ਤੇ ਖੁਦਾ ਵੀ ਕੁਰਬਾਨ ਹੁੰਦਾ ਹੈ। ਸਾਧ ਸੰਗਤ ਜੀ ਦੂਜਾ ਕਹਿਰੀ ਹੱਲਾ ਫੌਜ ਨੇ ਕੀਤਾ, ਕਈ ਘੰਟਿਆਂ ਤੱਕ ਗਹਿ ਗੱਚ ਲੜਾਈ ਹੋਈ, ਮੋਰਚੇ ਢਹਿ ਗਏ, ਸੂਰਮੇ ਸ਼ਹੀਦ ਹੁੰਦੇ ਨੇ, ਆਖਰੀ ਸਾਹ ਤੇ ਆਖਰੀ ਗੋਲੀ ਤੱਕ ਲੜਦੇ ਨੇ। ਕਈ ਘੰਟਿਆਂ ਦੇ ਹਮਲੇ ਤੋਂ ਬਾਅਦ ਹਜ਼ਾਰਾਂ ਦੀ ਗਿਣਤੀ ਵਿੱਚ ਫੌਜ ਮਰਵਾ ਕੇ ਫੌਜ ਦੇ ਮੁਖੀਆਂ ਨੂੰ ਸਮਝ ਆ ਗਈ ਕਿ ਹਾਲੇ ਵੀ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਨੇੜੇ ਪੁੱਜ ਜਾਣਾ, ਪਰਿਕਰਮਾ ਵਿੱਚ ਪੁੱਜਣਾ, ਸ੍ਰੀ ਦਰਬਾਰ ਸਾਹਿਬ ਸਮੂਹ ਨੂੰ ਵੱਧ ਨੀਅਤ ਦੇ ਨਾਲ ਆਪਣੇ ਕਬਜ਼ੇ ਵਿੱਚ ਲੈਣਾ ਇਹਨਾਂ ਦੇ ਵੱਸ ਤੋਂ ਬਾਹਰ ਹੈ। ਉਧਰੋਂ ਸਾਧ ਸੰਗਤ ਜੀ ਹੈਲੀਕਾਪਟਰਾਂ ਦੇ ਨਾਲ ਜੋ ਪੂਰੇ ਪੰਜਾਬ ਭਾਰਤ ਦੇ ਨੇੜਲੇ ਸ਼ਹਿਰ ਜੋ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਸਨ ਉਹਨਾਂ ਦੇ ਉੱਪਰ ਨਜ਼ਰ ਰੱਖੀ ਜਾ ਰਹੀ ਸੀ। ਫੌਜ ਨੂੰ ਡਰ ਸੀ, ਸਰਕਾਰ ਨੂੰ ਡਰ ਸੀ ਕਿ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਮਹਾਂਪੁਰਖਾਂ ਨੇ ਆਪਣੀਆਂ ਤਕਰੀਰਾਂ ਵਿੱਚ ਸੰਗਤਾਂ ਨੂੰ ਸੰਬੋਧਨ ਕਰਕੇ ਆਖਿਆ, ਖਾਲਸਾ ਜੀ ਜਦੋਂ ਪਤਾ ਲੱਗੇ ਨਾ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅਕਾਲ ਤਖ਼ਤ ਸਾਹਿਬ ਜੀ 'ਤੇ ਹਮਲਾ ਹੋ ਗਿਆ, ਫਿਰ ਜਿੱਥੇ ਜਿੱਥੇ ਵੀ ਦੁਸ਼ਟ ਨੇ ਸੋਧ ਦੇਣੇ ਨੇ, ਵਹੀਰਾ ਘੱਤ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਵੱਲ ਨੂੰ ਚਾਲੇ ਪਾ ਦੇਣੇ ਨੇ, ਆ ਕਰਕੇ ਦੁਸ਼ਮਣਾਂ ਦੇ ਨਾਲ ਲੋਹਾ ਲੈਣਾ, ਗੁਰਧਾਮਾਂ ਵਾਸਤੇ ਸ਼ਹੀਦ ਹੋਣਾ ਅਤੇ ਭਾਰਤੀ ਫੌਜ ਨੂੰ ਸਬਕ ਸਿਖਾਉਣਾ। ਸਾਧ ਸੰਗਤ ਜੀ ਜਿਸ ਫੌਜ ਨੇ ਹੈਲੀਕਾਪਟਰਾਂ ਰਾਹੀਂ ਪਿੰਡਾਂ ਸ਼ਹਿਰਾਂ 'ਤੇ ਨਜ਼ਰ ਰੱਖੀ ਸੀ ਨਾ, ਉਹਨਾਂ ਨੇ ਵਾਕੀ ਟਾਕੀ ਰਾਹੀਂ ਕ੍ਰਿਸ਼ਨਾ ਸਵਾਮੀ ਸੁੰਦਰ ਜੀ ਨੂੰ ਖਬਰ ਦਿੱਤੀ, ਇਹ ਜਿਹੜੇ ਪੰਜਾਬੀ ਨੇ ਨਾ, ਇਹ ਜਿਹੜੇ ਅੰਮ੍ਰਿਤਧਾਰੀ ਨੇ ਨਾ, ਇਹ ਜਿਹੜੇ ਗੁਰਸਿੱਖ ਨੇ ਨਾ, ਹਜ਼ਾਰਾਂ ਦੀ ਗਿਣਤੀ ਵਿੱਚ ਵਹੀਰਾ ਘੱਤ ਕੇ ਪਿੰਡਾਂ ਦੇ ਵੱਲੋਂ ਸ਼ਹਿਰਾਂ ਨੂੰ ਚੱਲ ਪਏ ਨੇ। ਸਾਧ ਸੰਗਤ ਜੀ ਗੋਲੇਵਾਲ ਪਿੰਡ ਦੇ ਵੱਲੋਂ, ਗੇਲੇਵਾਲ ਪਿੰਡ ਦੇ ਵੱਲੋਂ 50,000 ਅੰਮ੍ਰਿਤਧਾਰੀ ਮਾਈ ਭਾਈ ਅਤੇ ਕੇਸਾਧਾਰੀ ਜਿਹੜੇ ਸਨ ਰਵਾਇਤੀ ਹਥਿਆਰ, ਇੱਕ ਪਾਸੇ ਤੇ ਫੌਜਾਂ ਦੇ ਕੋਲ ਟੈਂਕ ਨੇ ਵਿਜੰਤਾ ਟੈਂਕ ਜਿਹੜੇ 38 ਟਨ ਭਾਰੇ ਨੇ, ਇਸੇ ਪ੍ਰਕਾਰ ਸਾਧ ਸੰਗਤ ਜੀ ਵੱਡੇ ਤੋਪਖਾਨੇ ਨੇ, ਤੇ ਜਿਹੜੇ ਪਿੰਡਾਂ 'ਚੋਂ ਸਿੱਖ ਆਉਂਦੇ ਨੇ ਹੱਥਾਂ ਵਿੱਚ ਤਲਵਾਰਾਂ, ਹੱਥਾਂ ਦੇ ਵਿੱਚ ਬਰਸ਼ੀਆਂ, ਲਾਇਸੈਂਸੀ ਜਿਹੜੇ ਹਥਿਆਰ ਤਿੰਨਾਂ ਦੇ ਕੋਲ ਸਿੰਗਲ ਬੈਰਲ ਜਾਂ ਦੁਨਾਲੀਆਂ ਸਨ, ਲੈ ਕਰਕੇ ਵਹੀਰਾਂ ਘੱਤ ਕੇ ਪੈ ਗਏ। ਇਸੇ ਪ੍ਰਕਾਰ ਜਿਹੜੀ ਬਟਾਲੇ ਵੱਲੋਂ ਸੜਕ ਅੰਮ੍ਰਿਤਸਰ ਸਾਹਿਬ ਨੂੰ ਜਾਂਦੀ ਏ, 30,000 ਸੰਗਤਾਂ ਦਾ ਜਥਾ ਕਾਫਲਾ ਇੱਧਰੋਂ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਨੂੰ ਵਧਿਆ ਜਾ ਰਿਹਾ। ਜਿਹੜੀ ਰੋਡ ਮਹਿਤੇ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਜਾਂਦੀ ਏ, ਲਗਭਗ 20,000 ਸੰਗਤਾਂ ਦਾ, ਮਾਈਆਂ ਭਾਈਆਂ ਦਾ ਜਥਾ ਇੱਧਰੋਂ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਨੂੰ ਵਹੀਰਾਂ ਘੱਤ ਕੇ ਆ ਰਿਹਾ। ਜਿਹੜਾ ਸਾਧ ਸੰਗਤ ਜੀ ਇਸੇ ਪ੍ਰਕਾਰ ਹਰੀ ਕੇ ਪੱਤਣ ਹੈ ਨਾ, ਉੱਧਰੋਂ 20,000 ਤੋਂ 30,000 ਫੌਜਾਂ ਆ ਰਹੀਆਂ ਨੇ। ਹੁਣ ਫੌਜ ਨੂੰ ਫਿਕਰ ਪੈ ਗਿਆ, ਇੱਕ ਪਾਸੇ ਤਾਂ ਇਹ ਮੁੱਠੀ ਭਰ ਯੋਧੇ ਸਾਂਭੇ ਨਹੀਂ ਜਾਂਦੇ, ਇੱਧਰੋਂ ਕਿੱਧਰੋਂ 20,000, ਕਿੱਧਰੋਂ 30,000, ਕਿੱਧਰੋਂ 50,000 ਇਹ ਸਿੱਖ ਯੋਧੇ ਚੜ੍ਹ ਕੇ ਆ ਰਹੇ ਨੇ। ਜੇ ਸਾਰੇ ਇੱਥੇ ਪਹੁੰਚ ਗਏ ਪਤਾ ਨਹੀਂ ਫੌਜ ਦਾ ਕੀ ਹਸ਼ਰ ਕਰਨਗੇ।
ਉਸੇ ਵੇਲੇ ਕ੍ਰਿਸ਼ਨਾ ਸਵਾਮੀ ਸੁੰਦਰ ਜੀ ਨੇ ਰਣਨੀਤੀ ਬਣਾਈ, ਕਿੰਨੇ ਹੀ ਤੋਪ, ਕਿੰਨੀਆਂ ਤੋਪਾਂ ਤੇ ਕਿੰਨੇ ਹੀ ਟੈਂਕ ਇਹਨਾਂ ਸਿੱਖ ਸੰਗਤਾਂ ਨੂੰ ਰੋਕਣ ਵਾਸਤੇ ਭੇਜ ਦਿੱਤੇ। ਹੈਲੀਕਾਪਟਰ ਜਹਾਜ਼ ਭੇਜੇ ਗਏ, ਫੌਜਾਂ ਜਿਹੜੀਆਂ ਪਹਿਲਾਂ ਹੀ ਤਾਇਨਾਤ ਸਨ ਉਹਨਾਂ ਨੂੰ ਹੁਕਮ ਕੀਤਾ ਗਿਆ, ਜਿਹੜੇ ਸਿੱਖ ਸੰਗਤਾਂ ਦੇ ਜਥੇ ਚੱਲ ਕੇ ਆ ਰਹੇ ਨੇ, ਜਿਵੇਂ ਕਿਵੇਂ ਹੋ ਸਕੇ ਇਹਨਾਂ ਨੂੰ ਰੋਕੋ। ਸਾਧ ਸੰਗਤ ਜੀ ਹੈਲੀਕਾਪਟਰਾਂ ਦੇ ਰਾਹੀਂ ਅੰਧਾ ਧੁੰਦ ਫਾਇਰਿੰਗ ਉਹਨਾਂ ਜਥਿਆਂ 'ਤੇ ਕਰਕੇ ਬੇਅੰਤ ਸਿੰਘਾਂ ਸਿੰਘਣੀਆਂ ਨੂੰ ਸ਼ਹੀਦ ਕੀਤਾ ਗਿਆ। ਉਹਨਾਂ ਸਿੰਘਾਂ ਸਿੰਘਣੀਆਂ ਦੇ ਜਥਿਆਂ ਦੇ ਉੱਪਰ ਤੋਪਾਂ ਦੇ ਨਾਲ ਗੋਲੇ ਦਾਗੇ ਗਏ। AR ਦਰਸ਼ੀ ਦਾ ਗੈਲਟ ਡਿਫੈਂਡਰ ਬੁੱਕ ਕਿਤਾਬ ਦੇ ਵਿੱਚ ਲਿਖਦਾ, ਜਿਸ ਦਾ ਪੰਜਾਬੀ ਦੇ ਵਿੱਚ ਅਨੁਵਾਦ ਪ੍ਰੋਫੈਸਰ ਕੁਲਬੀਰ ਸਿੰਘ ਜੀ ਨੇ ਕੀਤਾ, ਉਹ ਲਿਖਦੇ ਨੇ ਤੋਪਾਂ ਦੇ ਗੋਲੇ ਮਾਰ ਮਾਰ ਕੇ ਸਿੱਖ ਸੰਗਤਾਂ ਦੇ ਜਿਹੜੇ ਜਥੇ ਸਨ ਨਾ ਉਹਨਾਂ ਨੂੰ ਖਿੰਡਾ ਦਿੱਤਾ ਗਿਆ। ਕਿੰਨੇ ਸ਼ਹੀਦ ਹੋਏ, ਕਿੰਨੇ ਜ਼ਖਮੀ ਹੋਏ, ਭੁੱਖੇ ਤੇ ਪਿਆਸੇ ਇਹ ਸੰਗਤਾਂ ਦੇ ਜਥੇ ਚੱਲੇ ਆ ਰਹੇ ਸਨ। ਅੰਧਾ ਧੁੰਦ ਫਾਇਰਿੰਗ ਕਰਕੇ ਭਾਰਤੀ ਫੌਜ ਨੇ ਇਹਨਾਂ ਸੰਗਤਾਂ ਦੇ ਉੱਪਰ ਸੈਂਕੜੇ ਅਰਥਾਤ ਹਜ਼ਾਰਾਂ ਗੁਰਸਿੱਖਾਂ ਸਿੰਘਾਂ ਸਿੰਘਣੀਆਂ ਨੂੰ ਸ਼ਹੀਦ ਕੀਤਾ ਹੈ। ਇਸ ਤਰੀਕੇ ਦੇ ਨਾਲ ਹਵਾਈ ਫਾਇਰਿੰਗ ਕੀਤੀ ਗਈ, ਤੋਪਾਂ ਦੇ ਗੋਲੇ ਚਲਾਏ ਗਏ, ਅੰਧਾ ਧੁੰਦ ਫਾਇਰਿੰਗ ਆਰਮੀ ਵੱਲੋਂ ਜ਼ਮੀਨੀ ਪੱਧਰ 'ਤੇ ਕਰਕੇ ਇਹ ਜਿਹੜੇ ਸੰਗਤਾਂ ਦੇ ਜਥੇ ਸਨ ਇਹਨਾਂ ਨੂੰ ਰੋਕਿਆ ਗਿਆ। ਦੁਪਹਿਰ ਢਲ ਚੁੱਕੀ ਏ, ਸੂਰਜ ਢਲ ਰਿਹਾ ਹੈ, ਤੀਜਾ ਕਹਿਰੀ ਹੱਲਾ ਫਿਰ ਫੌਜ ਨੇ ਕੀਤਾ ਹੈ, ਜਿਵੇਂ ਕਿਵੇਂ ਹੋ ਸਕੀਏ ਸਿੱਖ ਜੰਗਜੂਆਂ ਨੂੰ, ਯੋਧਿਆਂ ਨੂੰ, ਜੁਝਾਰੂਆਂ ਨੂੰ ਸ਼ਹੀਦ ਕਰਕੇ ਅਤੇ ਇੰਦਰਾ ਗਾਂਧੀ ਨੂੰ ਖਬਰ ਸੁਣਾਈਏ ਕਿ ਸੰਤਾਂ ਨੂੰ ਸ਼ਹੀਦ ਕਰ ਲਿਆ। ਪਰ ਸਾਧ ਸੰਗਤ ਜੀ, ਜਨਰਲ ਸ਼ੁਬੇਗ ਸਿੰਘ ਐਸੀ ਮੋਰਚਾਬੰਦੀ ਤੇ ਉਸਨੇ ਕੀਤੀ ਹੋਈ ਜੋ ਗੁਰੀਲਾ ਯੁੱਧ ਦੇ ਅੰਦਰ ਮਾਹਰ ਨੇ, ਭਾਰਤੀ ਫੌਜ ਕੰਨਾਂ ਨੂੰ ਹੱਥ ਲਾਉਂਦੀ ਏ। ਇੰਨੀ ਬਹਾਦਰੀ ਦੇ ਨਾਲ ਕਦੇ ਫੌਜ ਲੜਦੀ ਹੋਵੇ ਮੁੱਠੀ ਭਰ ਸਿੰਘਾਂ ਦੇ ਨਾਲ, ਅਤੇ ਮੁੱਠੀ ਭਰ ਸਿੰਘ ਭਾਰਤ ਦੀ ਏਡੀ ਵੱਡੀ ਫੌਜ ਨੂੰ ਅੱਗੇ ਨਾ ਵਧਣ ਦੇਣ, ਐਸੀ ਬਹਾਦਰੀ ਬਾਰੇ ਕਦੇ ਕਿਆਸ ਵੀ ਨਹੀਂ ਸੀ ਲਗਾਇਆ, ਕਦੇ ਸੋਚਿਆ ਵੀ ਨਹੀਂ ਸੀ, ਕਦੇ ਸੁਪਨੇ ਵਿੱਚ ਵੀ ਵਿਚਾਰਿਆ ਨਹੀਂ ਸੀ। ਫੌਜਾਂ ਹੈਰਾਨ ਨੇ, ਮੁਖੀ ਉਹਨਾਂ ਦੇ ਹੈਰਾਨ ਨੇ, ਕਮਾਂਡੋਜ਼ ਹੈਰਾਨ ਨੇ, ਸਾਧ ਸੰਗਤ ਜੀ ਜਿਹੜੇ ਵੀ ਅੱਗੇ ਵੱਧਦੇ ਨੇ ਮਾਰੇ ਜਾਂਦੇ ਨੇ। ਇਸ ਪ੍ਰਕਾਰ ਤੀਜਾ ਕਹਿਰੀ ਹੱਲਾ ਇਹਨਾਂ ਨੇ ਫਿਰ ਕੀਤਾ, ਅਤੇ ਸਾਧ ਸੰਗਤ ਜੀ ਫਿਰ ਇਹਨਾਂ ਦੇ ਵਿੱਚ ਗੜਵਾਲੀਆਂ ਦੀਆਂ ਫੌਜਾਂ ਆਈਆਂ ਨੇ, ਗੋਰਖਾ ਰੈਜੀਮੈਂਟਾਂ ਆਈਆਂ ਨੇ, ਬਿਹਾਰੀਆਂ ਦੀਆਂ ਫੌਜਾਂ ਆਈਆਂ ਨੇ। ਇਸੇ ਤਰੀਕੇ ਦੇ ਨਾਲ ਸਾਧ ਸੰਗਤ ਜੀ ਇਹਨਾਂ ਦੇ ਵਿੱਚ ਰਾਜਪੂਤ ਵੀ ਸ਼ਾਮਲ ਨੇ, ਇਹਨਾਂ ਦੇ ਵਿੱਚ ਕਸ਼ਮੀਰੀ ਜੰਮੂ ਕਸ਼ਮੀਰ ਦੇ ਵੀ ਸ਼ਾਮਲ ਨੇ। ਕਿੰਨੀਆਂ ਫੌਜਾਂ ਨੇ ਰਲ ਕੇ ਸ੍ਰੀ ਹਰਿਮੰਦਰ ਸਾਹਿਬ ਜੀ, ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਉੱਪਰ ਹਮਲਾ ਕਰਨ ਦਾ ਯਤਨ ਕੀਤਾ। AK ਲੈਫਟੀਨੈਂਟ ਮੇਜਰ ਜਿਹੜਾ ਕਿ ਸਾਧ ਸੰਗਤ ਜੀ ਫੌਜ ਦਾ ਸੀ, ਲੈਫਟੀਨੈਂਟ ਜਨਰਲ ਫੌਜ ਲੈ ਕਰਕੇ ਉਹ ਗੜਵਾਲੀਆ ਅੱਗੇ ਵਧਿਆ, ਅਤੇ ਉਸਨੇ ਕਿਹਾ ਸੀ ਮੈਂ ਜਾ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਜੀ 'ਤੇ ਕਬਜ਼ਾ ਕਰਾਂਗਾ। ਫੌਜਾਂ ਲੈ ਕੇ ਜਦੋਂ ਅੱਗੇ ਵਧਿਆ ਨਾ, ਸਿੰਘਾਂ ਦੇ ਮੋਰਚੇ ਤੋਪਾਂ ਨੇ ਢਾਹੇ ਨੇ, ਵੱਧਦਿਆਂ ਹੋਇਆ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਵਿਹੜੇ ਵਿੱਚ ਪੁੱਜਾ ਹੈ ਸਿੱਖ ਯੋਧੇ, ਜਿਨ੍ਹਾਂ ਦੇ ਟਿਕਾਣੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਅੰਦਰ ਮੋਰਚਿਆਂ ਦੇ ਰੂਪ ਵਿੱਚ ਸਥਾਪਿਤ ਸਨ। ਇਹ ਜਿਹੜਾ AK ਦੀਵਾਨ ਗੜਵਾਲੀਆ ਲੈਫਟੀਨੈਂਟ ਫੌਜ ਲੈ ਕੇ ਚੜਿਆ ਸੀ ਨਾ, ਸਾਧ ਸੰਗਤ ਜੀ ਇਸ ਦੀ ਫੌਜ ਨੂੰ ਭੁੰਨ ਕੇ ਰੱਖ ਦਿੱਤਾ, ਦੁਹਾਈ ਪਾਉਣ ਲੱਗਾ। ਅਤੇ ਇਸ ਵੇਲੇ KS ਬਰਾੜ ਦੇ ਅੱਗੇ ਕਹਿਣ ਲੱਗਾ, ਬਰਾੜ ਸਾਹਿਬ ਜੇਕਰ ਹੁਣ ਟੈਂਕਾਂ ਨੂੰ ਵਰਤਣ ਦੀ ਇਜਾਜ਼ਤ ਨਾ ਦਿੱਤੀ ਗਈ ਤੇ ਸਿੱਖ ਯੋਧਿਆਂ ਦੇ ਅੱਗੇ ਜਿਹੜੇ ਮੇਰੇ ਫੌਜੀ ਮੇਰੇ ਸਿਪਾਹੀ ਨੇ ਉਹ ਬਲੀ ਦੇ ਬੱਕਰਿਆਂ ਤੋਂ ਵੱਧ ਕੇ ਕੁਝ ਵੀ ਨਹੀਂ, ਸਾਰੀ ਫੌਜ ਮਾਰੀ ਜਾਵੇਗੀ, ਕੋਈ ਜਿਉਂਦਾ ਬਚ ਕੇ ਨਹੀਂ ਆਉਣਾ। ਸਾਧ ਸੰਗਤ ਜੀ ਇਸ ਪ੍ਰਕਾਰ ਜਿਹੜਾ ਤੀਜਾ ਹਮਲਾ ਸੀ ਉਹ ਵੀ ਹਜ਼ਾਰਾਂ ਦੀ ਗਿਣਤੀ ਵਿੱਚ ਫੌਜ ਨੂੰ ਮਾਰ ਕੇ ਸਿੱਖ ਯੋਧਿਆਂ ਨੇ ਨਕਾਰਾ ਕਰ ਦਿੱਤਾ। ਸਾਧ ਸੰਗਤ ਜੀ ਰਾਤ ਪੈ ਰਹੀ ਹੈ, ਸ਼ਾਮਾਂ ਦਾ ਸਮਾਂ ਹੋ ਚੁੱਕਿਆ ਹੈ, ਸੂਰਜ ਅਸਤ ਹੋ ਚੁੱਕਿਆ ਹੈ, ਢਲ ਚੁੱਕਿਆ ਹੈ, ਇਹਨਾਂ ਨੇ ਜਾਣਿਆ ਰਾਤ ਦੇ ਹਨੇਰੇ ਵਿੱਚ ਹਮਲਾ ਕਰੀਏ। ਇਸੇ ਪ੍ਰਕਾਰ ਸਾਧ ਸੰਗਤ ਜੀ ਇਹਨਾਂ ਨੇ ਸ੍ਰੀ ਦਰਬਾਰ ਸਾਹਿਬ ਜੀ ਦੀਆਂ ਚਾਰੇ ਬਾਹੀਆਂ ਤੋਂ ਹਮਲਾ ਕੀਤਾ। ਆਪ ਮੇਜਰ ਜਨਰਲ KS ਬਰਾੜ ਓਪਰੇਸ਼ਨ ਬਲੂ ਸਟਾਰ ਦੇ ਅੰਦਰ ਲਿਖਣਾ ਕਰਦਾ, ਜਿੰਨੀਆਂ ਫੌਜਾਂ ਨੂੰ ਚੜ੍ਹਾ ਕਰਕੇ ਭੇਜਦੇ ਹਨ ਇੱਕ ਨਵੀਂ ਆਸ ਜਾਗਦੀ ਹੈ ਕਿ ਹੁਣ ਜਿੱਤ ਪ੍ਰਾਪਤ ਕਰਾਂਗੇ, ਪਰ ਹਰ ਵਾਰ ਮਾਯੂਸੀ ਹੀ ਪੱਲੇ ਪੈਂਦੀ ਹੈ। ਸਾਧ ਸੰਗਤ ਜੀ ਸਵੇਰੇ 3:30 ਤੋਂ ਲੈ ਕਰਕੇ ਇਹ ਜੰਗ ਆਰੰਭ ਹੋਈ, ਚਾਰ ਹਮਲੇ ਇਹਨਾਂ ਨੇ ਕੀਤੇ ਨੇ, ਕਿਉਂਕਿ ਜਿਸ ਵੇਲੇ ਵੱਡੀ ਭਾਰੀ ਫੌਜ ਅੰਦਰ ਜਾਂਦੀ ਏ ਮਾਰੀ ਜਾਂਦੀ ਏ ਫਿਰ ਰਣਨੀਤੀ ਬਦਲੀ ਜਾਂਦੀ ਹੈ, ਹੁਣ ਕਿਵੇਂ ਹਮਲਾ ਕਰੀਏ। ਇਸੇ ਪ੍ਰਕਾਰ ਦੂਜੀ ਰਣਨੀਤੀ ਦੇ ਤਹਿਤ ਹਮਲਾ ਕੀਤਾ ਜਾਂਦਾ ਹੈ, ਹੁਣ ਸ੍ਰੀ ਦਰਬਾਰ ਸਾਹਿਬ ਜੀ ਦੀ ਕਿਹੜੀ ਬਾਹੀ ਤੋਂ ਹਮਲਾ ਕਰੀਏ, ਕਿੱਧਰ ਜਿਹੜੇ ਗੋਲੇ ਨੇ ਮਾਰੇ ਜਾਣ, ਕਿੱਧਰ ਜਿਹੜੇ ਮੋਰਚੇ ਨੇ ਸਿੱਖ ਯੋਧਿਆਂ ਦੇ ਉਹ ਢਾਏ ਜਾਣ। ਪਰ

ਪਰ ਲਗਭਗ ਜਿਹੜਾ ਰਸਤਾ ਸੀ ਉਹ ਸਾਫ਼ ਹੋ ਚੁੱਕਾ ਸੀ। ਇਹਨਾਂ ਨੇ ਰਾਤਰੀ ਦੇ ਸਮੇਂ ਹਮਲਾ ਕੀਤਾ ਹੈ, ਪਰ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਸਾਹਮਣੇ ਜਿੰਨੇ ਪੁੱਜਦੇ ਨੇ ਸਾਰੇ ਮਾਰੇ ਜਾਂਦੇ ਨੇ। ਇਸੇ ਪ੍ਰਕਾਰ ਉਹ ਆਪ ਵੀ ਲਿਖਣਾ ਕਰਦੇ ਨੇ ਕਿ ਜਿਸ ਵੇਲੇ ਜਿਹੜੀ ਫੌਜ ਜਲਿਆਂ ਵਾਲੇ ਬਾਗ ਵਾਲੇ ਪਾਸਿਓ ਪੌੜੀਆਂ ਦੇ ਰਾਹੀਂ ਉਤਾਰੀ ਗਈ ਹੈ ਨਾ, ਅਤੇ ਸਾਹਮਣੇ ਪਾਸੇ ਫੌਜ ਜਿਹੜੀ ਭਾਰਤੀ ਫੌਜ ਲੰਗਰ ਹਾਲ ਵਾਲੇ ਪਾਸਿਆਂ ਤੋਂ ਪਰਿਕਰਮਾ ਵਿੱਚ ਸ਼ਾਮਿਲ ਹੋ ਰਹੀ ਹੈ, ਹਨੇਰਾ ਰਾਤ ਦਾ ਪੈ ਚੁੱਕਿਆ, ਹੁਣ ਇੱਧਰਲੀ ਫੌਜ ਜਾਣਦੀ ਕਿ ਉੱਧਰ ਸਿੰਘ ਨੇ, ਉੱਧਰਲੀ ਫੌਜ ਨੇ ਜਾਣਿਆ ਇੱਧਰ ਸਿੰਘ ਨੇ, ਆਪਸ ਦੇ ਵਿੱਚ ਫੌਜ ਕਿੰਨਾ ਚਿਰ ਲੜ ਕੇ ਮਰਦੀ ਰਹੀ ਅਤੇ ਫੌਜ ਨੂੰ ਕਿੰਨਾ ਚਿਰ ਇਹ ਹੀ ਨਹੀਂ ਪਤਾ ਲੱਗਿਆ ਕਿ ਆਪਸ ਵਿੱਚ ਲੜ ਰਹੇ ਨੇ। ਸਤਿਗੁਰੂ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਜੀ ਚਮਕੌਰ ਦੀ ਗੜੀ ਚੋਂ ਪੀਰੇ ਹਿੰਦ ਮੇਰ ਵੱਧ ਤਾੜੀ ਮਾਰ ਕੇ ਤਿੰਨ ਵਾਰ ਬਚਨ ਉਚਾਰ ਕੇ ਨਿਕਲੇ। ਫੌਜਾਂ ਨੇ ਜਾਣਿਆ ਸਤਿਗੁਰੂ ਜੀ ਨੂੰ ਘੇਰਾ ਪਾ ਕੇ ਸ਼ਹੀਦ ਕਰ ਲਈਏ, ਸਤਿਗੁਰੂ ਜੀ ਤੇ ਅੱਗੇ ਨਿਕਲ ਕੇ ਫੌਜਾਂ ਆਪਸ ਵਿੱਚ ਲੜਦੀਆਂ ਰਹੀਆਂ। ਇਹੋ ਕੌਤਕ ਸਾਧ ਸੰਗਤ ਜੀ ਸ੍ਰੀ ਹਰਿਮੰਦਰ ਸਾਹਿਬ ਜੀ ਵਾਪਰੇ ਹੈ। ਫੌਜਾਂ ਆਪਸ ਦੇ ਵਿੱਚ ਕਿੰਨਾ ਚਿਰ ਲੜਦੀਆਂ ਰਹੀਆਂ ਅਤੇ ਕਿੰਨਾ ਨੁਕਸਾਨ ਫੌਜਾਂ ਨੇ ਆਪਸ ਵਿੱਚ ਲੜਦਿਆਂ ਕੀਤਾ ਹੈ। ਸਾਧ ਸੰਗਤ ਜੀ ਇਹ ਜਿਹੜੇ ਬਚਨ ਨੇ ਨਾ, ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਸਾਬਕਾ ਜਥੇਦਾਰ ਸਨਮਾਨਯੋਗ ਸਿੰਘ ਸਾਹਿਬ ਭਾਈ ਜਸਬੀਰ ਸਿੰਘ ਜੀ ਰੋਡਿਆਂ ਵਾਲਿਆਂ ਨੇ ਵੀ ਆਪਣੀ ਕਿਤਾਬ ਦੇ ਅੰਦਰ ਲਿਖੇ ਨੇ। ਸੋ ਇਸ ਪ੍ਰਕਾਰ ਸਾਧ ਸੰਗਤ ਜੀ, ਰਾਤਰੀ ਦੇ ਸਮੇਂ ਹਮਲਾ ਹੋਇਆ, ਪਰ ਸਿੱਖ ਯੋਧਿਆਂ ਨੇ ਇਸ ਹਮਲੇ ਨੂੰ ਵੀ ਪਛਾੜ ਦਿੱਤਾ ਹੈ, ਭਾਵੇਂ ਕਿ ਇਸ ਦੇ ਵਿੱਚ ਛੋਟੀਆਂ ਤੋਪਾਂ ਤੋਂ ਇਲਾਵਾ ਵੱਡੀਆਂ ਤੋਪਾਂ ਵੀ ਜਿਹੜੀਆਂ ਸਨ ਵਰਤੋਂ ਵਿੱਚ ਲਿਆਂਦੀਆਂ ਗਈਆਂ। ਸਿੱਖ ਯੋਧਿਆਂ ਨੂੰ ਜਿੱਤਣਾ ਤਾਂ ਵੀ ਇਹਨਾਂ ਨੂੰ ਅਸੰਭਵ ਲੱਗਦਾ ਸੀ। ਸਾਧ ਸੰਗਤ ਜੀ ਫਿਰ ਹੈਲੀਕਾਪਟਰਾਂ ਦੇ ਰਾਹੀਂ ਜਿੱਥੇ ਜਿੱਥੇ ਦੂਰਬੀਨਾਂ ਦੇ ਨਾਲ ਜੋ ਰੂਸ ਦੀਆਂ ਬਣੀਆਂ ਹੋਈਆਂ ਨੇ ਉਹਨਾਂ ਦੇ ਨਾਲ ਸਿੱਖ ਯੋਧਿਆਂ ਦੇ ਟਿਕਾਣੇ ਦੇਖਦੇ ਨੇ, ਉਹਨਾਂ ਟਿਕਾਣਿਆਂ ਦੇ ਉੱਪਰ ਤੋਪਾਂ ਦੇ ਨਾਲ ਗੋਲੇ ਮਾਰਦੇ ਨੇ, ਅੱਗ ਲਾਉਣ ਵਾਲੇ ਗੋਲੇ ਜਿਹੜੇ ਨੇ ਉਹਨਾਂ ਟਿਕਾਣਿਆਂ 'ਤੇ ਸੁੱਟੇ ਜਾਂਦੇ ਨੇ, ਬੇਹੋਸ਼ ਕਰਨ ਵਾਲੀ ਗੈਸ ਦੇ ਜਿਹੜੇ ਗੋਲੇ ਨੇ ਉਹਨਾਂ ਟਿਕਾਣਿਆਂ 'ਤੇ ਸੁੱਟੇ ਜਾਂਦੇ ਨੇ, ਸਿੱਖਾਂ ਦੇ ਜਿਹੜੇ ਮੋਰਚੇ ਨੇ ਉਹਨਾਂ ਵਿੱਚ ਕਿੰਨੀਆਂ ਥਾਵਾਂ 'ਤੇ ਅੱਗ ਲੱਗਦੀ ਹੈ। ਜਿੱਥੇ ਬੇਹੋਸ਼ ਕਰਨ ਵਾਲੀ ਗੈਸ ਦੇ ਗੋਲੇ ਸੁੱਟੇ ਜਾਂਦੇ ਨੇ, ਉਸ ਗੈਸ ਦੇ ਨਾਲ ਸਿੱਖ ਯੋਧੇ ਸਾਧ ਸੰਗਤ ਜੀ ਬੇਹੋਸ਼ ਹੁੰਦੇ ਨੇ। ਫਿਰ ਉਹਨਾਂ ਮੋਰਚਿਆਂ 'ਤੇ ਪਹੁੰਚ ਕੇ ਬੇਹੋਸ਼ ਹੋਏ ਹੋਏ ਸਿੰਘਾਂ ਨੂੰ ਭਾਰਤੀ ਫੌਜ ਗੋਲੀਆਂ ਮਾਰ ਮਾਰ ਕੇ ਸ਼ਹੀਦ ਕਰਦੀ ਏ। ਰਾਤ ਦਾ 9 ਤੋਂ 10 ਵਜੇ ਦਾ ਵਿਚਲਾ ਸਮਾਂ ਅਤੇ ਸਾਧ ਸੰਗਤ ਜੀ, ਜਨਰਲ ਸ਼ੁਬੇਗ ਸਿੰਘ ਜੀ ਇੱਕ ਮੋਰਚੇ ਤੋਂ ਸਿੰਘਾਂ ਦੀ ਅਗਵਾਈ ਕਰਕੇ ਵਾਪਸ ਸ੍ਰੀ ਅਕਾਲ ਤਖਤ ਸਾਹਿਬ ਜੀ ਵੱਲ ਆ ਰਹੇ ਨੇ ਕਿ ਉਹਨਾਂ ਨੂੰ ਇੱਕ ਗੋਲੀ ਲੱਗੀ ਏ। ਉਹਨਾਂ ਦੇ ਹੱਥ ਵਿੱਚ ਰਿਵਾਲਵਰ ਫੜਿਆ ਹੋਇਆ ਸੀ, ਜਵਾਬੀ ਫਾਇਰਿੰਗ ਕਰਦਿਆਂ ਹੋਇਆਂ ਉਹਨਾਂ ਨੇ 5 ਜਿਹੜੇ ਫਾਇਰ ਸਨ ਫੌਜ ਵੱਲ ਕੀਤੇ, ਗੋਲੀ ਕਾਰੀ ਲੱਗੀ ਸੀ। ਜਨਰਲ ਸਾਹਿਬ ਜੀ ਨੇ ਜਾਣ ਲਿਆ ਹੁਣ ਸ਼ਹਾਦਤ ਦਾ ਸਮਾਂ ਆ ਗਿਆ ਏ। ਨੇੜੇ ਵਾਲੇ ਮੋਰਚੇ ਦੇ ਵਿੱਚ ਸਿੰਘਾਂ ਨੂੰ ਆਵਾਜ਼ ਮਾਰੀ, ਸਿੰਘੋ ਮੈਨੂੰ ਗੋਲੀ ਲੱਗੀ ਏ, ਮੈਨੂੰ ਆਸਰਾ ਦੇ ਕੇ ਸ੍ਰੀ ਅਕਾਲ ਤਖਤ ਸਾਹਿਬ ਜੀ ਪਹੁੰਚਾ ਦਿਓ। ਨੇੜੇ ਵਾਲੇ ਮੋਰਚੇ ਦੇ ਵਿੱਚੋਂ ਇੱਕ ਸਿੰਘ ਆਇਆ, ਜਨਰਲ ਸਾਹਿਬ ਨੂੰ ਸਹਾਰਾ ਦਿੱਤਾ ਅਤੇ ਨਾਲ ਬਚਨ ਕਰਨਾ ਕੀਤਾ ਭਾਈ ਸਾਹਿਬ ਭਾਈ ਸ਼ੁਬੇਗ ਸਿੰਘ ਜੀਆਂ ਦੇ ਤਾਂ, ਭਾਈ ਸਾਹਿਬ ਜੀ ਤੁਸੀਂ ਵੱਡੇ ਭਾਰੀ ਜ਼ਖਮੀ ਹੋਏ ਹੋ, ਆਪਣਾ ਇਹ ਰਿਵਾਲਵਰ ਮੈਨੂੰ ਫੜਾ ਦਿਓ, ਮੈਂ ਤੁਹਾਨੂੰ ਆਸਰਾ ਦੇ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਲਿਜਾਂਦਾ ਹਾਂ। ਸਾਧ ਸੰਗਤ ਜੀ, ਜਨਰਲ ਸ਼ੁਬੇਗ ਸਿੰਘ ਜੀ ਨੇ ਬਚਨ ਕੀਤਾ, ਕਹਿਣ ਲੱਗੇ ਸਿੰਘਾ ਅੰਤਲੇ ਸਾਹਾਂ ਤੱਕ ਹਥਿਆਰ ਹੱਥ ਵਿੱਚ ਰੱਖਣਾ ਅਤੇ ਜੂਝਦੇ ਰਹਿਣਾ ਇਹ ਧਰਮੀਆਂ ਦਾ ਗੁਣ ਹੋਇਆ ਕਰਦਾ ਹੈ, ਇਹ ਧਰਮੀਆਂ ਦਾ ਧਰਮ ਹੋਇਆ ਕਰਦਾ। ਮੈਂ ਸ਼ਹੀਦ ਤੇ ਹੋਣਾ ਪਰ ਆਖਰੀ ਸਾਹਾਂ ਤੱਕ ਆਪਣੇ ਹੱਥਾਂ ਦੇ ਵਿੱਚੋਂ ਹਥਿਆਰ ਨਹੀਂ ਛੱਡਾਂਗਾ। ਇਸ ਪ੍ਰਕਾਰ ਜਦੋਂ ਚੜ੍ਹਦੀ ਕਲਾ ਦਾ ਬਚਨ ਕੀਤਾ ਨਾ, ਤੇ ਸਿੰਘ ਆਸਰਾ ਦੇ ਕੇ ਸਹਾਰਾ ਦੇ ਕੇ ਜਨਰਲ ਸ਼ੁਬੇਗ ਸਿੰਘ ਜੀ ਨੂੰ ਸ੍ਰੀ ਅਕਾਲ ਤਖਤ ਸਾਹਿਬ ਜੀ ਲੈ ਕੇ ਗਿਆ ਤੇ ਇਸ ਵੇਲੇ ਕਹਿਣ ਲੱਗਾ ਮੈਨੂੰ ਸੰਤਾਂ ਦੇ ਕੋਲ ਲੈ ਜਾਵੋ। ਸੰਤਾਂ ਦੇ ਕੋਲ ਲਿਜਾਇਆ ਗਿਆ, ਸੰਤਾਂ ਦੇ ਕੋਲ ਲਿਜਾ ਕਰਕੇ ਨਾ ਜਨਰਲ ਸ਼ੁਬੇਗ ਸਿੰਘ ਜੀ ਨੂੰ ਲਿਟਾ ਦਿੱਤਾ ਗਿਆ, ਲੰਮੇ ਪਾ ਦਿੱਤਾ ਗਿਆ। ਜਨਰਲ ਸਾਹਿਬ ਦੇ ਸਰੀਰ ਦੇ ਵਿੱਚੋਂ ਜਿਹੜਾ ਲਹੂ ਹੈ ਉਹ ਧਾਰਾ ਬਣ ਕਰਕੇ ਵਹਿ ਰਿਹਾ ਹੈ ਅਤੇ ਇਸ ਵੇਲੇ ਸੰਤ ਬਾਬਾ ਜਰਨੈਲ ਸਿੰਘ ਜੀ ਜਨਰਲ ਸ਼ੁਬੇਗ ਸਿੰਘ ਜੀ ਨੂੰ ਸ਼ਾਬਾਸ਼ੀ ਦੇਣਾ ਕਰਦੇ ਨੇ, ਯੋਧਿਆਂ ਵਾਂਗੂ ਲੜੇ ਹੋ ਅਤੇ ਤੁਹਾਡੇ ਹੱਥ ਦੇ ਵਿੱਚ ਫੜਿਆ ਹੋਇਆ ਇਹ ਰਿਵਾਲਵਰ ਇਸ ਗੱਲ ਦਾ ਪ੍ਰਤੀਕ ਹੈ, ਆਪ ਜੀ ਆਖਰੀ ਸਾਹਾਂ ਤੱਕ ਲੜੇ ਅਤੇ ਲੜਨ ਵਾਲੇ ਹੋ, ਇਹ ਯੋਧਿਆਂ ਦਾ ਧਰਮ ਹੋਇਆ ਕਰਦਾ। ਅਤੇ ਇਸ ਵੇਲੇ ਬਚਨ ਕੀਤਾ ਜਨਰਲ ਸ਼ੁਬੇਗ ਸਿੰਘ ਜੀ ਦੇ ਤਾਂ, ਭਾਈ ਸ਼ੁਬੇਗ ਸਿੰਘ ਜੀ ਜਿਹੜੇ ਧਰਮ ਦੀ ਖਾਤਰ ਲੜਨ ਵਾਲੇ ਯੋਧੇ ਹੁੰਦੇ ਨੇ ਨਾ, ਉਹਨਾਂ ਦੇ ਅੰਦਰ ਅਕਾਲ ਪੁਰਖ ਵਾਹਿਗੁਰੂ ਜੀ ਆਪ ਮੌਜੂਦ ਪ੍ਰਗਟ ਹੀ ਹੋਇਆ ਕਰਦੇ ਨੇ ਅਤੇ ਐਸੇ ਜਿਹੜੇ ਯੋਧੇ ਨੇ ਉਹ ਲੋਕ ਪਰਲੋਕ ਦੇ ਮਾਲਕ ਹੋਇਆ ਕਰਦੇ ਨੇ। ਅਤੇ ਇਸ ਵੇਲੇ ਪੁੱਛਣਾ ਕੀਤਾ ਜਨਰਲ ਸਾਹਿਬ ਇਸ ਵੇਲੇ ਮਨ ਦੇ ਅੰਦਰ ਕੀ ਵਿਚਾਰ ਰਹੇ ਹੋ, ਜਿਸ ਭਾਰਤੀ ਫੌਜ ਦੇ ਵਾਸਤੇ ਜਿਸ ਭਾਰਤ ਸਰਕਾਰ ਦੇ ਵਾਸਤੇ ਲੜਾਈਆਂ 'ਤੇ ਤੁਸੀਂ ਅੱਗੇ ਵੀ ਲੜੀਆਂ ਅਤੇ ਲੜਾਈ ਅੱਜ ਵੀ ਲੜ ਰਹੇ ਹੋ,
ਪਰ ਹੁਣ ਮਹਿਸੂਸ ਕੀ ਕਰਦੇ ਹੋ?

ਤੇ ਇਸ ਵੇਲੇ ਕਹਿਣਾ ਕੀਤਾ, ਹੇ ਸੰਤ ਜੀ, ਹੇ ਮਹਾਂਪੁਰਖ, ਜਿਸ ਭਾਰਤੀ ਸਰਕਾਰ ਵਾਸਤੇ ਕਦੇ ਬੇਗਾਨੇ ਦੇਸ਼ਾਂ ਦੇ ਨਾਲ ਲੜਾਈਆਂ ਲੜੀਆਂ, ਉਸੇ ਨੇ ਮੈਨੂੰ ਜ਼ਲੀਲ ਕਰਨ ਵਾਸਤੇ, ਜਲਾਲਤ ਦੇ ਸਾਗਰ ਵਿੱਚ ਧੱਕਣ ਵਾਸਤੇ, ਝੂਠਾ ਕੇਸ ਪਾ ਕਰਕੇ ਮੈਨੂੰ ਛਟਿਆਉਣ ਦਾ ਯਤਨ ਕੀਤਾ, ਧਰਮ ਦੀ ਰਖਵਾਲੀ ਵਾਸਤੇ ਮੋਰਚਾ ਲਾਇਆ, ਧਰਮ ਯੁੱਧ ਮੋਰਚੇ ਦੇ ਵਿੱਚ ਸ਼ਾਮਿਲ ਹੋਏ ਹਾਂ। ਉਹ ਕੌਮ ਜੋ ਸਤਿਗੁਰੂ ਜੀ ਦੇ ਪਰਉਪਕਾਰਾਂ ਨੂੰ ਭੁਲਾ ਕਰਕੇ ਅਸਥਾਨਾਂ ਨੂੰ ਢਾਉਣ ਵਾਸਤੇ ਆਈ ਹੈ, ਅੱਜ ਉਸ ਦੇ ਨਾਲ ਲੜਦਿਆਂ ਹੋਇਆਂ ਜਾਂ ਮੈਂ ਸ਼ਹਾਦਤ ਪ੍ਰਾਪਤ ਕਰਦਿਆਂ ਹੋਇਆਂ ਮੈਂ ਖੁਸ਼ੀ ਦਾ ਇਜ਼ਹਾਰ ਕਰਦਾ ਹਾਂ। ਮੈਂ ਖੁਸ਼ ਹਾਂ, ਮੈਂ ਧਰਮ ਵਾਸਤੇ ਲੜਿਆਂ, ਮੈਂ ਖੁਸ਼ ਹਾਂ। ਮਹਾਂਪੁਰਖੋ, ਮੈਨੂੰ ਤੁਹਾਡੀ ਸੰਗਤ ਮਿਲੀ, ਤੁਹਾਡੇ ਬਚਨਾਂ ਨੂੰ ਸੁਣਿਆ, ਅੰਮ੍ਰਿਤਮਈ ਗੁਰਬਾਣੀ ਦੇ ਕੀਰਤਨ ਤੇ ਕਥਾ ਨੂੰ ਸਰਵਣ ਕਰਦਿਆਂ ਆਪਣੇ ਜ਼ਿੰਦਗੀ ਦੇ ਹਿੱਸੇ ਨੂੰ ਸਤ ਸੰਗਤ ਦੇ ਵਿੱਚ ਬਤੀਤ ਕੀਤਾ। ਮਹਾਂਪੁਰਖੋ, ਮੈਂ ਖੁਸ਼ ਹਾਂ। ਦਲ ਭੰਜਨ ਗੁਰ ਸੂਰਮਾ ਵੱਢ ਜੋਧਾ ਬਹੁ ਪਰਉਪਕਾਰੀ, ਮੀਰੀ ਪੀਰੀ ਦੇ ਮਾਲਕ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਦੇ ਤਖ਼ਤ ਦੇ ਉੱਪਰ ਮੈਂ ਸ਼ਹਾਦਤ ਪ੍ਰਾਪਤ ਕਰਾਂਗਾ। ਇਹ ਬਚਨ ਵੀ ਪੂਰੇ ਹੋ ਜਾਣਗੇ। ਕਬੀਰ, ਮੋਹੇ ਮਰਨੇ ਕਾ ਚਾਉ ਹੈ, ਮਰੋ ਤਾਂ ਹਰ ਕੈ ਦੁਆਰ, ਮਤ ਹਰ ਪੂਛੈ ਕੌਣ ਹੈ, ਪਰਾ ਹਮਾਰਾ ਬਾਰ। ਅਤੇ ਮਹਾਂਪੁਰਖਾਂ ਨੇ ਪੁੱਛਿਆ, ਜਨਰਲ ਸਾਹਿਬ, ਮਨ ਦੇ ਵਿੱਚ ਕੋਈ ਫੁਰਨਾ ਕੋਈ ਸੰਕਲਪ ਹੈ ਤਾਂ ਦੱਸੋ। ਕਹਿਣ ਲੱਗੇ, ਮਹਾਂਪੁਰਖੋ, ਆਪਣੇ ਵਾਸਤੇ ਅਤੇ ਪਰਿਵਾਰ ਵਾਸਤੇ ਮਨ ਦੇ ਅੰਦਰ ਕੋਈ ਫੁਰਨਾ ਨਹੀਂ, ਬਸ ਇੱਕੋ ਸੰਕਲਪ ਬਾਕੀ ਹੈ, ਰਾਜ ਕਰੇਗਾ ਖਾਲਸਾ ਦਾ ਬਚਨ ਪੂਰਾ ਹੋਵੇ ਅਤੇ ਧਰਤੀ ਦੇ ਉੱਪਰ ਖਾਲਸਾ ਰਾਜ ਸਥਾਪਿਤ ਹੋਵੇ। ਸਾਧ ਸੰਗਤ ਜੀ, ਇਹ ਹੈ ਧਰਮ, ਇਹ ਹੈ ਗੈਰਤ, ਇਹ ਹੈ ਅਣਖ। ਆਪਣੇ ਜੀਵਨ ਦੇ ਆਪਣੇ ਸਰੀਰ ਦੇ ਆਖਰੀ ਸਾਹ ਲੈ ਰਹੇ ਨੇ, ਪਰ ਖਾਲਸਾ ਰਾਜ ਦੀ ਪ੍ਰਬਲ ਇੱਛਾ ਹੈ। ਜੇਕਰ ਸਰਕਾਰਾਂ ਧਰਮ ਤੋਂ ਡੇਗ ਕੇ ਰਾਜ ਦੇਣਾ ਚਾਹੁੰਦੀਆਂ ਨੇ ਤੇ ਫਿਰ ਸਿੱਖ ਜਿਹੜੇ ਨੇ ਤਖਤਾਂ ਤੇ ਤਾਜਾਂ ਨੂੰ ਠੋਕਰਾਂ ਮਾਰ ਦਿੰਦੇ ਨੇ। ਜ਼ਮੀਰ ਵੇਚ ਕੇ ਗੁਲਾਮੀ ਕਰਦਿਆਂ ਹੋਇਆਂ ਰਾਜ ਭਾਗ ਨਹੀਂ ਚਾਹੀਦਾ, ਰਾਜ ਉਹ ਚਾਹੀਦਾ ਜਿਸ ਦਾ ਸੰਕਲਪ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਕੀਤਾ ਹੈ ਤੇ ਮੱਕੇ ਮਦੀਨੇ ਵਿੱਚ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਬਚਨ ਕੀਤੇ ਨੇ, ਰਾਜ ਕਰੇਗਾ ਖਾਲਸਾ, ਆ ਕੀ ਰਹਿ ਨਾ ਕੋਏ, ਖੁਆਰ ਹੋਏ ਸਭ ਮਿਲਣਗੇ, ਬਚੇ ਸ਼ਰਨ ਜੋ ਹੋਏ। ਸਾਧ ਸੰਗਤ ਜੀ, ਇਹ ਵੀ ਅਟਲ ਸੱਚਾਈ ਹੈ, ਜਦੋਂ ਤੱਕ ਧਰਤੀ ਦੇ ਤਖਤੇ ਤੇ ਇੱਕ ਸਿੱਖ ਵੀ ਮੌਜੂਦ ਹੈ ਉਦੋਂ ਤੱਕ ਰਾਜ ਕਰੇਗਾ ਖਾਲਸਾ ਦਾ ਸੰਕਲਪ ਨਹੀਂ ਮੇਟਿਆ ਜਾ ਸਕਦਾ। ਤੇ ਇਸ ਵੇਲੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਮਹਾਂਪੁਰਖਾਂ ਨੇ ਆਪਣੇ ਪਵਿੱਤਰ ਦੋਵਾਂ ਹੱਥਾਂ ਦੇ ਨਾਲ ਜਨਰਲ ਸ਼ਬੇਗ ਸਿੰਘ ਜੀ ਦੇ ਸੀਸ ਨੂੰ ਆਸਰਾ ਦਿੱਤਾ ਹੈ ਤੇ ਮਹਾਂਪੁਰਖਾਂ ਨੇ ਆਪ ਸ੍ਰੀ ਜਪਜੀ ਸਾਹਿਬ ਜੀ ਦਾ ਪਾਠ ਕੀਤਾ ਹੈ। ਪਾਠ ਨੂੰ ਸਰਵਣ ਕਰਦਿਆਂ ਹੋਇਆਂ ਜਨਰਲ ਸ਼ਬੇਗ ਸਿੰਘ ਜੀ ਦੇ ਨੇਤਰ ਬੰਦ ਹੋਏ ਨੇ ਤੇ ਜਾਮੇ ਸ਼ਹਾਦਤ ਪ੍ਰਾਪਤ ਕਰ ਗਏ ਨੇ। ਮਹਾਂਪੁਰਖਾਂ ਨੇ ਆਪ ਕੀਰਤਨ ਸੁਹਿਲੇ ਦਾ ਪਾਠ ਕੀਤਾ ਹੈ ਤੇ ਸਾਧ ਸੰਗਤ ਜੀ, ਜਨਰਲ ਸਾਹਿਬ ਦੇ ਸ਼ਹੀਦ ਹੋਏ ਪਵਿੱਤਰ ਸਰੀਰ ਨੂੰ ਇੱਕ ਪਾਸੇ ਰਖਵਾ ਕਰਕੇ ਬਸਤਰ ਦੇ ਨਾਲ ਢੱਕ ਦਿੱਤਾ ਹੈ ਤੇ ਜਿਹੜੀਆਂ ਫੌਜਾਂ ਚੜ੍ਹ ਕੇ ਆ ਰਹੀਆਂ ਨੇ ਨਾ, ਸੰਤ ਜਰਨੈਲ ਸਿੰਘ ਜੋਸ਼ ਦੇ ਨਾਲ ਗਰਜੇ ਆਏ ਚੜ੍ਹ ਕੇ ਹਰਿਮੰਦਰ ਨੂੰ ਢਾਉਣ ਵੈਰੀ, ਲਹੂ ਮਿੱਝ ਦਾ ਮਚਾ ਦਿਓ ਘਾਣ ਸਿੰਘ, ਆਪਣੇ ਲਹੂ ਵਿੱਚ ਤਾਰੀਆਂ ਲਾਉਣ ਵੈਰੀ। ਜਿਸ ਵੇਲੇ ਆਪ ਜੀ ਨੇ ਯੋਧਿਆਂ ਨੂੰ ਲਲਕਾਰਿਆ ਨਾ ਤੇ ਚੜ੍ਹ ਕੇ ਆਈ ਹੋਈ ਜਿਹੜੀ ਫੌਜ ਸੀ, ਜਿਹੜੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਦਰਸ਼ਨੀ ਡਿਓੜੀ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਵਿਹੜੇ ਦੇ ਵਿੱਚ ਪੁੱਜ ਚੁੱਕੀ ਸੀ, ਗੁਰੂ ਕੇ ਸਿੰਘਾਂ ਨੇ ਭੁੰਨ ਕੇ ਰੱਖ ਦਿੱਤੀ। ਜਿਹੜਾ ਅਸਲਾ ਸੀ ਥੋੜ੍ਹਾ ਰਹਿ ਗਿਆ। ਸਤਿਗੁਰੂ ਜੀ ਦੇ ਸੂਰਮੇ ਮੋਰਚਿਆਂ 'ਚੋਂ ਬਾਹਰ ਨਿਕਲਦੇ ਨੇ, ਉਸ ਅਸਥਾਨ 'ਤੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਵਿਹੜੇ ਦੇ ਵਿੱਚ ਜਿਹੜੀਆਂ ਪੁੱਜੀਆਂ ਹੋਈਆਂ ਫੌਜਾਂ ਨੇ ਨਾ, ਆਪਣੀਆਂ ਬੰਦੂਕਾਂ ਨੂੰ ਉਹਨਾਂ ਦੀਆਂ ਬਾਹਾਂ 'ਤੇ, ਉਹਨਾਂ ਦੇ ਮੂੰਹ 'ਤੇ, ਉਹਨਾਂ ਦੇ ਸਿਰ 'ਤੇ ਡਾਂਗਾਂ ਵਾਂਗੂ ਮਾਰ ਕੇ ਉਹਨਾਂ ਦੇ ਹਥਿਆਰ ਖੋ ਕੇ ਤੇ ਫਿਰ ਉਹਨਾਂ ਦੇ ਨਾਲ ਲੜਦੇ ਨੇ ਤੇ ਸਾਧ ਸੰਗਤ ਜੀ ਛਾਤੀਆਂ ਤਾਣ ਦਿੰਦੇ ਨੇ ਦੁਸ਼ਮਣਾਂ ਦੀਆਂ ਗੋਲੀਆਂ ਦੇ ਅੱਗੇ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਤੱਕ ਦੁਸ਼ਮਣ ਦੀ ਗੋਲੀ ਸਾਡੇ ਜਿਉਂਦੇ ਜੀ ਨਾ ਪੁੱਜੇ, ਉਹਨਾਂ ਦੁਸ਼ਮਣਾਂ ਦੀਆਂ ਆਉਂਦੀਆਂ ਗੋਲੀਆਂ ਨੂੰ ਆਪਣੀਆਂ ਛਾਤੀਆਂ ਦੇ ਉੱਪਰ ਡੱਕ ਲਈਏ। ਇਸ ਪ੍ਰਕਾਰ ਸਾਧ ਸੰਗਤ ਜੀ, ਬੇਅੰਤ ਸਿੰਘਾਂ ਦੀਆਂ ਸ਼ਹੀਦੀਆਂ ਹੋਈਆਂ, ਹਜ਼ਾਰਾਂ ਦੀ ਗਿਣਤੀ ਦੇ ਵਿੱਚ ਫੌਜ ਮਾਰੀ ਗਈ ਤੇ ਅੱਜ ਦੇ ਦਿਨ ਜਨਰਲ ਸ਼ਬੇਗ ਸਿੰਘ ਜੀ ਦੀ ਸ਼ਹਾਦਤ ਹੋਈ ਹੈ। ਉਹਨਾਂ ਸ਼ਹੀਦ ਹੋਏ ਸਮੂਹ ਸਿੰਘਾਂ ਨੂੰ, ਜਨਰਲ ਸ਼ਬੇਗ ਸਿੰਘ ਜੀ ਦੀ ਸ਼ਹਾਦਤ ਨੂੰ, ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੀ ਅਗਵਾਈ ਦੀ ਇਸੇ ਪ੍ਰਕਾਰ ਸਾਧ ਸੰਗਤ ਜੀ ਸਪਿਰਿਟ ਨੂੰ, ਉਹਨਾਂ ਦੀ ਅਣਖ ਨੂੰ, ਉਹਨਾਂ ਦੀ ਗੈਰਤ ਨੂੰ, ਉਹਨਾਂ ਦੇ ਨਿਸ਼ਾਨੇ ਨੂੰ ਬੇਅੰਤ ਬੇਅੰਤ ਜੁਹਾਰ ਨਮਸਕਾਰ। ਜਿੰਨੇ ਵੀ ਸਿੰਘ ਤੇ ਸਿੰਘਣੀਆਂ ਸ਼ਹੀਦ ਹੋਏ ਨੇ, ਜਿੰਨੇ ਵੀ ਭੁਚੰਗੀ ਤੇ ਭੁਚੰਗਣਾ ਸ਼ਹੀਦ ਹੋਏ ਤੇ ਹੋਈਆਂ ਨੇ, ਉਹਨਾਂ ਸਾਰਿਆਂ ਨੂੰ ਪ੍ਰਣਾਮ। ਸ਼ਹੀਦਾਂ ਨੂੰ ਜਿੰਨਾ ਸਿਰ ਨਾਲ ਸਿਦਕ ਨਿਭਾਏ, ਅੱਜ ਦੇ ਦਿਨ ਰਾਤ ਦੇ 10:30 ਵਜੇ ਤੱਕ ਵੀ ਭਾਰਤੀ ਫੌਜ ਨੇ ਜ਼ੋਰ ਲਾ ਲਿਆ,
ਪਰ ਸ੍ਰੀ ਅਕਾਲ ਤਖਤ ਸਾਹਿਬ ਜੀ ਤੱਕ ਫੌਜਾਂ ਨਹੀਂ ਪੁੱਜ ਚੁੱਕ ਸਕੀਆਂ। ਜਿਹੜੀਆਂ ਵਿਹੜੇ ਤੱਕ ਪੁੱਜੀਆਂ ਗੁਰੂ ਕੇ ਖਾਲਸਿਆਂ ਨੇ ਢੇਰ ਕਰਕੇ ਰੱਖ ਦਿੱਤੀਆਂ। ਤੇ ਸਾਧ ਸੰਗਤ ਜੀ ਅੱਜ ਦੇ ਦਿਨ ਵੀ ਭਾਰਤੀ ਫੌਜ ਦੀ ਵੱਡੀ ਭਾਰੀ ਸ਼ਰਮਨਾਕ ਹਾਰ ਤੇ ਖਾਲਸੇ ਦੀ ਚੜ੍ਹਦੀ ਕਲਾ ਦੀ ਪ੍ਰਤੀਕ ਜਿੱਤ ਫਤਿਹ ਪ੍ਰਾਪਤ ਹੋਈ ਹੈ। ਖਾਲਸਿਆਂ ਦੀ ਜਿੱਤ ਨੂੰ, ਸਿੰਘਾਂ ਦੀ ਜਿੱਤ ਨੂੰ ਜੁਹਾਰ, ਤਿੰਨਾਂ ਦੀ ਸ਼ਹਾਦਤ ਨੂੰ ਜੁਹਾਰ, ਨਮਸਕਾਰ, ਪ੍ਰਣਾਮ। ਰਹਿੰਦੇ ਸਮੇਂ ਦੇ ਅੰਦਰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੀ ਪਾਵਨ ਅੰਮ੍ਰਿਤਮਈ ਗੁਰਬਾਣੀ ਦੀ ਕਥਾ ਵਿਚਾਰ ਸਰਵਣ ਕਰਕੇ ਹੋਰ ਲਾਭ ਪ੍ਰਾਪਤ ਕਰੀਏ। ਸਾਧ ਸੰਗਤ ਜੀ ਮਤਾ ਜਾਣਨਾ ਕਿ ਇਹ ਜੱਗ ਜਿਹੜਾ ਜੰਗ ਏਡਾ ਵੱਡਾ ਭਾਰੀ ਹੋਇਆ, ਇਹ ਘੱਲੂ ਘਾਰਾ ਹੋਰਾ ਹੋਇਆ, ਸਾਰਾ ਹੀ ਬਿਆਨ ਕਰ ਦਿੱਤਾ ਹੈ। ਇਹ ਉਹਦੇ ਚੰਦ ਅੰਸ਼ ਨੇ, ਜਿੰਨੀ ਬਹਾਦਰੀ ਸਿੰਘਾਂ ਨੇ ਵਿਖਾਈ ਹੈ ਨਾ, ਸਾਰੀ ਬਹਾਦਰੀ ਨੂੰ ਕਥਨ ਕਰਨਾ ਤੇ ਲਿਖਣਾ ਅਸੰਭਵ ਹੈ। ਇਹ ਉਸਦੇ ਚੰਦ ਅੰਸ਼ਕ ਜਾਣਨਾ ਸਾਰੀ ਬਹਾਦਰੀ ਤੇ ਕਥਨ ਕਰਨ ਵਿੱਚ ਆ ਹੀ ਨਹੀਂ ਸਕਦੀ ਏ। ਜਿਸ ਪ੍ਰਕਾਰ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਦੇ ਵੀਰ ਬਹਾਦਰ ਸਪੁੱਤਰ ਸੰਤ ਸਿਪਾਹੀ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ, ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਜਨਰਲ ਸ਼ਬੇਗ ਸਿੰਘ, ਬਾਬਾ ਠਾਰਾ ਸਿੰਘ ਜੀ, ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਸਾਧ ਸੰਗਤ ਜੀ ਸਿੰਘਾਂ ਦੀ ਕਮਾਂਡ ਸੰਭਾਲਦਿਆਂ ਹੋਇਆਂ ਭਾਰਤੀ ਫੌਜ ਨੂੰ ਸ਼ਿਕਸਤ ਦਿੱਤੀ ਏ। ਇਸ ਨੇ ਜਗਤ ਨੂੰ ਤੇ ਭਾਰਤੀ ਫੌਜ ਨੂੰ ਚਮਕੌਰ ਦੀ ਗੜੀ ਯਾਦ ਕਰਾ ਦਿੱਤੀ। ਐਸੇ ਸੂਰ ਵੀਰਾਂ ਨੂੰ ਪ੍ਰਣਾਮ, ਜੁਹਾਰ, ਨਮਸਕਾਰ। ਪਾਵਨ ਅੰਮ੍ਰਿਤਮਈ ਗੁਰਬਾਣੀ ਦੀ ਕਥਾ ਵਿਚਾਰ ਦੇ ਨਾਲ ਸਰਵਣ ਜੁੜਦਿਆਂ ਹੋਇਆਂ ਸਤਿਗੁਰੂ ਜੀ ਦੇ ਬਚਨਾਂ ਨੂੰ ਸਰਵਣ ਕਰਕੇ ਹੋਰ ਲਾਭ ਪ੍ਰਾਪਤ ਕਰੀਏ। ਪਿਆਰ

0: ਸਾਧ ਸੰਗਤ ਜੀ, ਸ਼ਹੀਦਾਂ ਦੇ ਸਿਰਤਾਜ, ਸ਼ਾਂਤੀ ਦੇ ਪੁੰਜ, ਗੁਰਬਾਣੀ ਦੇ ਮੁਜਸਮੇ, ਸਰਬਤ ਜੀਆਂ ਦੇ ਤਾਰਨਹਾਰ, ਅਕਾਲ ਪੁਰਖ ਵਾਹਿਗੁਰੂ ਜੀਆਂ ਦੀ ਜ਼ਾਹਰਾ ਮੂਰਤ, ਸਰਗੁਣ ਸਰੂਪ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਸਾਰੰਗ ਰਾਗ ਦੇ ਅੰਦਰ ਪਾਵਨ ਉਪਦੇਸ਼ ਦੀ ਬਖਸ਼ਿਸ਼ ਕਰ ਰਹੇ ਹਨ ਜੀਓ।
1: ਆਪ ਮੋਹੇ ਸਰਬ ਉਪਾਉ ਬਿਰਕਾਤੇ।
0: ਸਤਿਗੁਰੂ ਜੀ ਜਗਿਆਸੂ ਮੁਖ ਦੁਆਰਾ ਬਚਨ ਕਰਨਾ ਕਰਦੇ ਨੇ, ਆਪ ਮੋਹੇ ਹੁਣ ਸਾਨੂੰ ਸਰਬ ਉਪਾਵ ਬਿਰਕਾਤੇ, ਜਿਹੜੇ ਸਾਰੇ ਉਪਾਵ ਸਨ ਨਾ ਯਤਨ ਕਰਨੇ, ਉਹਨਾਂ ਤੋਂ ਬਿਰਕਤੀ ਹੋ ਗਏ ਆ, ਉਹਨਾਂ ਤੋਂ ਅਸਾਂਗੀ ਹੋ ਗਏ ਆ। ਸਿੱਖਾਂ ਨੇ ਪੁੱਛਿਆ, ਮਹਾਰਾਜ ਸਾਰੀ ਦੁਨੀਆ ਸੰਸਾਰ ਸਾਗਰ ਤੋਂ ਤਰਨ ਦਾ ਯਤਨ ਕਰਦੀ ਏ, ਅਸੀਂ ਵੀ ਕੋਈ ਸਾਧਨਾ ਰੂਪੀ ਯਤਨ ਕਰੀਏ, ਤੇ ਮਹਾਰਾਜ ਸਾਹਿਬ ਜੀ ਆਪਣੇ ਤੇ ਟੁਕਾ ਕਰਕੇ ਸਿੱਖਿਆ ਦਿੰਦੇ ਨੇ। ਉੱਤਮ ਭਗਤਾ ਸਤਿਗੁਰੂ ਜੀ ਆਪਣੇ ਪ੍ਰਥਾਏ ਉਚਾਰਦੇ ਨੇ, ਸਿੱਖਿਆ ਸਾਰੇ ਸਿੱਖਾਂ ਨੂੰ ਦਿੰਦੇ ਨੇ, ਜਗਤ ਸੰਸਾਰ ਨੂੰ ਦਿੰਦੇ ਨੇ ਕਲਿਆਣ ਹਿੱਤ। ਆਬ ਮੋਹੇ, ਹੇ ਭਾਈ ਜਲ ਧਾਰੇ ਕਰਨੇ, ਸੰਜਮ ਕਰਨੇ, ਸਾਧਨ ਕਰਨੇ, ਹੱਠ ਯੋਗ ਕਰਨਾ, ਕਸ਼ਟ ਯੋਗ ਕਰਨਾ, ਇਤਿਆਦਕ ਜਿੰਨੇ ਵੀ ਉਪਾਵ ਕਹੇ ਜਾਂਦੇ ਨੇ ਨਾ, ਅਸੀਂ ਉਹਨਾਂ ਸਾਰਿਆਂ ਉਪਾਵਾਂ ਵੱਲੋਂ, ਯਤਨਾਂ ਵੱਲੋਂ ਬਿਰਕਤ ਹੋ ਗਏ ਹਾਂ, ਅਸੰਗ ਹੋ ਗਏ ਹਾਂ, ਅਰਥਾਤ ਉਹਨਾਂ ਦਾ ਆਸਰਾ ਹੀ ਛੱਡ ਦਿੱਤਾ ਹੈ।
1: ਕਰਨ ਕਾਰਨ ਸਮਰੱਥ ਸੁਆਮੀ।
0: ਮਹਾਰਾਜ ਫਿਰ ਆਪ ਜੀ ਕੀ ਯਤਨ ਕਰਦੇ ਹੋ, ਕੀ ਸਾਧਨ ਕਰਦੇ ਹੋ? ਤੇ ਸਤਿਗੁਰੂ ਜੀ ਬਚਨ ਕਰਦੇ ਨੇ, ਜਿਹੜੇ ਪਰਮੇਸ਼ਰ ਜੀ ਕਾਰਨ ਸਰੂਪ ਜਗਤ ਦੇ ਬਣਾਉਣ ਵਾਲੇ ਨੇ, ਕਰਨ ਕਾਰਨ ਜਗਤ ਦੇ ਕਾਰਨ ਰੂਪ ਨੇ ਸ਼ਿਵ ਜੀ, ਬ੍ਰਹਮਾ, ਵਿਸ਼ਨੂੰ, ਉਹਨਾਂ ਦੇ ਵੀ ਕਰਨ ਵਾਲੇ, ਪੈਦਾ ਕਰਨ ਵਾਲੇ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਨੇ। ਇਸੇ ਪ੍ਰਕਾਰ ਸਾਧ ਸੰਗਤ ਜੀ ਉਪਾਦਾਨ ਕਾਰਨ ਦੇ ਨਿਮਿੱਤ ਕਾਰਨ ਹੋਇਆ ਕਰਦੇ ਨੇ। ਦੋ ਕਾਰਨ ਕਿਸੇ ਵੀ ਵਸਤੂ ਦੇ ਹੋਂਦ ਵਿੱਚ ਆਉਣ ਦਾ ਕਾਰਨ ਬਣਦੇ ਨੇ। ਜਿਸ ਪ੍ਰਕਾਰ ਘੁਮਿਆਰ ਘੜੇ ਨੂੰ ਬਣਾਉਂਦਾ ਨਾ, ਤੇ ਜਿਹੜਾ ਘੁਮਿਆਰ ਉਹ ਉਪਾਦਾਨ ਕਾਰਨ ਹੈ, ਘੜਾ ਬਣਿਆ ਮਿੱਟੀ ਤੋਂ, ਇਹ ਨਿਮਿੱਤ ਕਾਰਨ ਹੈ। ਤੇ ਆਪ ਜੀ ਬਚਨ ਕਰਨਾ ਕਰਦੇ ਨੇ, ਜੋ ਇਹ ਪਰਮੇਸ਼ਰ ਜੀ ਆਪ ਜੀ ਉਪਾਦਾਨ ਕਾਰਨ ਵੀ ਸੰਸਾਰ ਦੇ ਆਪ, ਤੇ ਮਹਾਰਾਜ ਆਪ ਜੀ ਨਿਮਿੱਤ ਕਾਰਨ ਵੀ ਆਪ। ਬ੍ਰਹਮਾ ਦੀ ਬ੍ਰਹਮਾ ਨੂੰ ਸ਼ਕਤੀ ਦੇ ਕਰਕੇ ਉਸ ਦੇ ਰਾਹੀਂ ਸ੍ਰਿਸ਼ਟੀ ਦੀ ਰਚਨਾ ਕਰਨ ਵਾਲੇ ਹੋ, ਬ੍ਰਹਮਾ ਇਤਿਆਦਿਕਾਂ ਨੂੰ ਵੀ ਬਣਾਉਣ ਵਾਲੇ ਹੋ, ਸਰਬ ਕਲਾ ਸਮਰੱਥ ਹੋ ਸਵਾਮੀ ਮਾਲਕ ਜੀਓ।
1: ਹਰ ਏਕਸ ਤੇ ਮੇਰੀ ਗਾਤੇ।
0: ਤੇ ਬਚਨ ਕਰਨਾ ਕੀਤਾ ਹੈ, ਹਰੀ ਪਰਮੇਸ਼ਰ ਜੀ ਇੱਕ ਆਪ ਜੀ ਦੇ ਪਿਆਰ ਕਰਕੇ, ਆਪ ਜੀ ਦੇ ਨਾਮ ਕਰਕੇ ਹੀ ਸਾਡੀ ਕਲਿਆਣ ਹੋਈ ਹੈ ਜੀਓ।
1: ਰਹਾਉ
0: ਵਿਸ਼ਰਾਮ ਦੇ ਕਰਕੇ ਹਜ਼ੂਰ ਫਰਮਾਉਂਦੇ ਹਨ,
1: ਦੇਖੇ ਨਾਨਾ ਰੂਪ ਬਹੁਰੰਗਾ।
0: ਮਹਾਰਾਜ ਹੋਰ ਵੀ ਤੇ ਦੇਵੀਆਂ ਦੇਵਤੇ ਅਵਤਾਰ ਬੇਅੰਤ ਹੋਏ ਨੇ ਨਾ, ਆਪ ਜੀ ਵਾਹਿਗੁਰੂ ਜੀ ਦਾ ਹੀ ਜਸ ਕਥਨ ਕਰਦੇ ਹੋ। ਹਜ਼ੂਰ ਫਰਮਾਉਂਦੇ ਨੇ, ਦੇਖੇ ਨਾਨਾ ਰੂਪ ਬਹੁਰੰਗਾ, ਬਹੁਤ ਰੂਪ ਹੋਰਨਾਂ ਦੇ ਵੀ ਦੇਖੇ। ਕਦੇ ਬਾਵਨ ਰੂਪ ਧਾਰਿਆ, ਉਸੇ ਬਾਵਨ ਰੂਪ ਨੇ ਵੈਰਾਟ ਰੂਪ ਧਾਰਿਆ, ਤੇ ਇੱਕ ਕਦਮ ਦੇ ਨਾਲ ਧਰਤੀ, ਤੇ ਇੱਕ ਦੇ ਨਾਲ ਕਹੀਏ ਆਕਾਸ਼ ਮਿਣ ਦਿੱਤਾ, ਇੱਕ ਦੇ ਨਾਲ ਲੋਕ, ਤੇ ਇੱਕ ਦੇ ਨਾਲ ਪਰਲੋਕ ਮਿਣ ਦਿੱਤਾ। ਢਾਈ ਕਦਮ ਧਰਤੀ ਮੰਗੀ ਸੀ, ਅੱਧਾ ਕਦਮ ਬਲ ਰਾਜੇ ਦੇ ਸਰੀਰ ਤੇ ਰੱਖ ਕੇ ਪਾਤਾਲ 'ਚ ਭੇਜ ਦਿੱਤਾ। ਐਸੇ ਰੂਪ ਵੀ ਦੇਖੇ ਨੇ, ਬਰਾਹ ਰੂਪ ਵੀ ਦੇਖੇ ਨੇ, ਮਸ਼ ਰੂਪ ਵੀ ਦੇਖਿਆ, ਕਸ਼ ਰੂਪ ਵੀ ਦੇਖਿਆ, ਬੜੇ ਰੂਪ ਦੇਖੇ ਨੇ ਬਹੁਰੰਗਾ, ਤੇ ਬੜੇ ਕੌਤਕ ਵੀ ਹੋਰਨਾਂ ਦੇ ਦੇਖੇ ਹਨ।
1: ਅਨ ਨਾਹੀ ਤੁਮ ਭਾਂਤੇ।
0: ਪਰ ਮਹਾਰਾਜ ਜੀ, ਪਰਮ ਪਿਤਾ ਪਰਮੇਸ਼ਰ ਜੀ, ਆਪ ਜੀ ਵਰਗਾ ਦੂਜਾ ਕੋਈ ਵੀ ਨਹੀਂ, ਨਾ ਕੋਈ ਦੇਵੀ, ਨਾ ਦੇਵਤਾ, ਨਾ ਜਕਸ਼, ਨਾ ਕਿੰਨਰ, ਨਾ ਪਿਸਾਚ, ਨਾ ਦਾਨਵ, ਨਾ ਮਾਨਵ, ਨਾ ਗੰਧਰਵ, ਨਾ ਰਿਸ਼ੀ, ਨਾ ਮੁਨੀ, ਨਾ ਪੈਗੰਬਰ, ਨਾ ਵਲੀ, ਨਾ ਨਬੀ, ਕੋਈ ਵੀ ਮਹਾਰਾਜ ਆਪ ਜੀ ਦੀ ਭਾਂਤ, ਆਪ ਜੀ ਦੀ ਤਰ੍ਹਾਂ ਦਾ ਨਹੀਂ ਹੈ ਜੀਓ।
1: ਦੇਹ ਅਧਾਰ ਸਰਬ ਕੋ ਠਾਕੁਰ।
0: ਮਹਾਰਾਜ ਐਸੇ ਪਰਮੇਸ਼ਰ ਜੀ ਦੀ ਸਮਰੱਥਾ ਕਿੰਨੀ ਕੁ ਹੈ, ਤੇ ਹਜ਼ੂਰ ਫਰਮਾਉਂਦੇ ਨੇ, ਪਰਮੇਸ਼ਰ ਜੀ ਸਰਬ ਕੋ ਠਾਕੁਰ ਨੇ, ਸਾਰੀ ਸ੍ਰਿਸ਼ਟੀ ਦੇ ਉਤਪੰਨ ਕਰਨ ਵਾਲੇ, ਪਾਲਣਾ ਕਰਨ ਵਾਲੇ ਤੇ ਨਾਸ਼ ਕਰਨ ਵਾਲੇ ਨੇ। ਪਰਮੇਸ਼ਰ ਜੀ ਆਪ ਸਾਰੇ ਜੀਵਾਂ ਦੇ ਤਾਈਂ ਪ੍ਰਾਣਾ ਦੇ ਆਸਰਾ ਰੂਪ ਹੋ ਕਰਕੇ ਆਧਾਰ ਨੇ, ਆਸਰਾ ਹਨ ਜੀਓ, ਓਟ ਹਨ ਸਭਨਾ ਦੀ।
1: ਪ੍ਰਾਣ ਸੁਖ ਦਾਤੇ।
0: ਸਾਰੇ ਜਿਹੜੇ ਜੀਵ ਨੇ ਨਾ, ਉਹਨਾਂ ਦੇ ਪ੍ਰਾਣਾ ਦੇ ਸੁਖ ਦਾਤੇ ਨੇ, ਤੇ ਸਾਰਿਆਂ ਜੀਆਂ ਦੇ ਸੁਖ ਦਾਤਾ ਜੀ ਹਨ ਪਰਮੇਸ਼ਰ ਜੀਓ। ਜੀ ਹਿਰਦਾ, ਸਾਰਿਆਂ ਦੇ ਹਿਰਦਿਆਂ ਦੇ ਆਧਾਰ ਤੇ ਪ੍ਰਾਣਾ ਦੇ ਸੁਖ ਦਾਤੇ ਹਨ
1: ਜੀਓ।
0: ਇਸ ਪ੍ਰਕਾਰ ਤੇ ਵਾਹਿਗੁਰੂ ਜੀ ਦੇ ਸਨਮੁਖ ਬੇਨਤੀ ਕਰਦੇ ਰਹੀਏ, ਵਾਹਿਗੁਰੂ ਜੀ ਭਰਮਦਿਆਂ ਭਰਮਦਿਆਂ ਆਪ ਜੀ ਦੇ ਚਰਨਾਂ ਦੀ ਸ਼ਰਨ, ਆਪ ਜੀ ਦੇ ਦਰ ਤੇ ਪਏ ਹਾਂ। ਫਿਰਤ ਫਿਰਤ ਪ੍ਰਭ ਆਇਆ, ਪਰਿਆ ਤਉ ਸਰਨਾਏ, ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਮਹਾਰਾਜ ਭਰਮਦੇ ਭਰਮਦੇ ਆਪ ਜੀ ਦੇ ਦਰ ਤੇ ਆਪ ਜੀ ਦੇ ਚਰਨਾਂ ਦੀ ਸ਼ਰਨ ਵਿੱਚ ਪਏ ਹਾਂ ਜੀਓ।
1: ਤਾ ਗੁਰ ਮਿਲ ਚਰਨ ਪਰਾਤੇ।
0: ਸੋ ਇਸ ਪ੍ਰਕਾਰ ਬਚਨ ਕਰਨਾ ਕਰਦੇ ਨੇ ਤਉ ਤਦੋਂ ਤਉ ਤਾਂ ਕਰਕੇ ਸਤਿਗੁਰੂ ਜੀ ਦੇ ਨਾਲ ਮਿਲ ਕਰਕੇ ਪਰਮੇਸ਼ਰ ਜੀ ਆਪ ਜੀ ਦੇ ਜਿਹੜੇ ਅਧਿਸ਼ਠਾਨ ਰੂਪੀ ਚਰਨ ਨੇ ਨਾ ਉਹ ਪਰਾਤੇ ਪਛਾਣੇ ਨੇ। ਜਿਹੜੇ ਆਪ ਜੀ ਦੇ ਨਾਮ ਬਾਣੀ ਰੂਪੀ ਚਰਨ ਨੇ ਨਾ ਉਹ ਗੁਰੂ ਨੂੰ ਮਿਲ ਕੇ ਹੀ ਪਛਾਣੇ ਨੇ। ਸਾਧ ਸੰਗਤ ਜੀ ਜਿਹੜੇ ਪੂਰੇ ਗੁਰੂ ਜੀ ਨੂੰ ਨਹੀਂ ਨਾ ਮਿਲਦੇ ਫਿਰ ਵਾਹਿਗੁਰੂ ਜੀ ਦੇ ਅਧਿਸ਼ਠਾਨ ਰੂਪੀ ਚਰਨ ਤੇ ਨਹੀਂ ਪਛਾਣੇ ਜਾਂਦੇ ਤੇ ਦੰਬੀਆਂ ਪਖੰਡੀਆਂ ਦੇ ਜਾ ਕਰਕੇ ਪੈਰੀ ਲੱਗ ਕੇ ਉਹਨੂੰ ਹੀ ਚਰਨ ਮੰਨ ਬੈਠਦੇ ਨੇ। ਜਿਹੜੇ ਦੰਬੀਆਂ ਪਖੰਡੀਆਂ ਦੇ ਚਰਨੀ ਜਾ ਕਰਕੇ ਪੈਰੀ ਲੱਗਦੇ ਨੇ ਮਾਰਗ ਤੋਂ ਭਟਕੇ ਹੋਏ ਨੇ ਤੇ ਜਿਹੜੇ ਪੂਰੇ ਸਤਿਗੁਰੂ ਜੀ ਨੂੰ ਮਿਲਦੇ ਨੇ ਉਹਨਾਂ ਨੇ ਅਕਾਲ ਪੁਰਖ ਵਾਹਿਗੁਰੂ ਜੀਆਂ ਦੇ ਅਧਿਸ਼ਠਾਨ ਰੂਪੀ ਤੇ ਨਾਮ ਬਾਣੀ ਰੂਪੀ ਚਰਨ ਪਰਾਤੇ ਪਛਾਣੇ ਹਨ ਜੀਓ।
1: ਨਾਨਕ ਮੈਂ ਸਰਬ ਸੁਖ ਪਾਇਆ।
0: ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਹਨ ਇਹ ਪਿਆਰਿਓ ਗੁਰਸਿੱਖੋ ਅਸਾਂ ਨੇ ਸਾਰਿਆਂ ਸੁੱਖਾਂ ਨੂੰ ਪ੍ਰਾਪਤ ਕਰ ਲਿਆ ਹੈ। ਸਰਬ ਦੇ ਸੁਖਦਾਤਾ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਪ੍ਰਾਪਤ ਕਰ ਲਿਆ ਹੈ ਜੀਓ।
1: ਇਹ ਸੁਖ ਬਿਹਾਨੀ ਰਾਤੇ।
0: ਇਸ ਪ੍ਰਕਾਰ ਸੁਖ ਦੇ ਸਹਿਤ ਅਸਾਂ ਨੇ ਇਹ ਜ਼ਿੰਦਗੀ ਰੂਪੀ ਰਾਤ ਬਤੀਤ ਕੀਤੀ ਹੈ। ਸੁਖ ਬਿਹਾਨੇ ਰਾਤੇ ਸੁੱਖਾਂ ਦੇ ਸਹਿਤ ਹੋਏ ਆ। ਜਿਹੜੀ ਅਗਿਆਨਤਾ ਤੇ ਅਵਿਦਿਆ ਰੂਪੀ ਰਾਤੇ ਰਾਤ ਸੀ ਨਾ ਕਾਲੀ ਅਗਿਆਨ ਦੇ ਸਹਿਤ ਉਹ ਬਤੀਤ ਹੋ ਗਈ ਹੈ ਤੇ ਹਿਰਦੇ ਦੇ ਅੰਦਰ ਬ੍ਰਹਮ ਗਿਆਨ ਰੂਪੀ ਸਵੇਰਾ ਚੜ੍ਹ ਆਇਆ ਹੈ ਜੀਓ। ਸੁਖ ਸਰੂਪ ਪਰਮੇਸ਼ਰ ਜੀ ਨੂੰ ਪਾ ਕਰਕੇ ਸੁਖ ਦੇ ਸਹਿਤ ਹੋਏ
1: ਹਾਂ।
0: ਸਤਿਗੁਰੂ ਦੇਵ ਪਿਤਾ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸਾਰੰਗ ਰਾਗ ਦੇ ਅੰਦਰ ਫਰਮਾਉਂਦੇ ਹਨ ਮਹਾਰਾਜ ਸੱਚੇ ਪਾਤਸ਼ਾਹ ਜੀ ਜਗਿਆਸੂ ਮੁਖ ਦੁਆਰਾ ਫਰਮਾਉਂਦੇ ਨੇ ਇਹ ਪਿਆਰਿਓ ਗੁਰਸਿੱਖੋ ਹੁਣ ਸਾਨੂੰ ਲੱਭਦਿਓ ਹੈ ਹਰ ਟੇਕਾ। ਹਰੀ ਪਰਮੇਸ਼ਰ ਜੀ ਦਾ ਆਸਰਾ ਲੱਭ ਗਿਆ ਹੈ। ਵਾਹਿਗੁਰੂ ਜੀ ਦੀ ਟੇਕ ਅਸਾਂ ਨੇ ਲਈ ਹੈ। ਵਾਹਿਗੁਰੂ ਜੀ ਨੂੰ ਆਧਾਰ ਬਣਾਇਆ ਹੈ ਜੀਓ।
1: ਦਿਆਲ ਭਏ ਸੁਖਦਾਈ।
0: ਸੋ ਮਹਾਰਾਜ ਇਹ ਵਾਹਿਗੁਰੂ ਜੀ ਦੀ ਟੇਕ ਕਿਵੇਂ ਲੱਭੀ ਹੈ ਤੇ ਬਚਨ ਕਰਦੇ ਨੇ ਜਿਸ ਵੇਲੇ ਸੁਖ ਦਾਤਾ ਸਤਿਗੁਰੂ ਜੀ ਸਾਡੇ ਉੱਪਰ ਦਇਆਲਤਾ ਕਰਨ ਵਾਲੇ ਹੋਏ।
1: ਮਾਣਕ ਦੇਖਾ।
0: ਜਿਸ ਪ੍ਰਕਾਰ ਕੋਈ ਪ੍ਰਾਣੀ ਅੰਨਾ ਹੋਵੇ ਮਾਰਗ ਵੀ ਨਜ਼ਰ ਨਾ ਆਉਂਦਾ ਹੋਵੇ ਤੇ ਉਹ ਰਤਨਾ ਦੇ ਜੌਹਰ ਕੀ ਪਰਖ ਸਕਦਾ ਹੈ ਨਹੀਂ ਪਰਖ ਸਕਦਾ ਹੈ। ਇਸੇ ਪ੍ਰਕਾਰ ਜਿਹੜਾ ਅਗਿਆਨੀ ਪ੍ਰਾਣੀ ਹੈ ਅਕਾਲ ਪੁਰਖ ਜੀ ਨੂੰ ਕੀ ਜਾਣ ਸਕਦਾ ਹੈ ਅਰਥਾਤ ਨਹੀਂ ਜਾਣ ਸਕਦਾ ਹੈ। ਪਰ ਜਿਸ ਵੇਲੇ ਹਜ਼ੂਰ ਬਚਨ ਕਰਨਾ ਕਰਦੇ ਨੇ ਸੁੱਖਾਂ ਦੇ ਦਾਤੇ ਪੂਰੇ ਸਤਿਗੁਰੂ ਜੀ ਸਾਡੇ ਤੇ ਕਿਰਪਾਲੂ ਹੋਏ ਨਾ ਸਾਡੇ ਤੇ ਦਇਆਲੂ ਹੋਏ। ਅੰਦੁਲੈ ਮਾਣਕ ਦੇਖਾ। ਜਿਸ ਪ੍ਰਕਾਰ ਅੰਧੇ ਨੂੰ ਨੇਤਰ ਮਿਲ ਜਾਣ ਤੇ ਉਹ ਮਾਣਕਾਂ ਨੂੰ ਦੇਖ ਲੈਂਦਾ ਹੈ ਅਸੀਂ ਮਾਣਕਾਂ ਦੀ ਨਿਆਈ ਹਰੀ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਦੇ ਦੀਦਾਰ ਕਰ ਲਏ ਹਨ ਜੀਓ। ਵਿਸ਼ਰਾਮ ਦੇ ਕਰਕੇ ਹਜ਼ੂਰ ਫਰਮਾਉਂਦੇ ਹਨ
1: ਕਾਟਾ ਅਗਿਆਨ ਤਿਮਰ ਨਿਰਮਲਿਆ।
0: ਇਸ ਪ੍ਰਕਾਰ ਫਿਰ ਪੂਰਿਆਂ ਸਤਿਗੁਰਾਂ ਦੇ ਉਪਦੇਸ਼ ਦੁਆਰਾ ਐਸੀ ਬਖਸ਼ਿਸ਼ ਹੋਈ ਹੈ ਜੋ ਕਾਟਾ ਅਗਿਆਨ ਅਗਿਆਨਤਾ ਦਾ ਜਿਹੜਾ ਸੰਘਣਾ ਹਨੇਰਾ ਸੀ ਨਾ ਤਿਮਰ ਉਹ ਹਿਰਦੇ ਦੇ ਵਿੱਚੋਂ ਕੱਟਿਆ ਗਿਆ ਤੇ ਜਿਹੜਾ ਹਿਰਦਾ ਨਿਰਮਲਿਆ ਅਤਿਅੰਤ ਪਵਿੱਤਰ ਭਾਵ ਵਾਲਾ ਹੋਇਆ ਹੈ ਜੀਓ।
1: ਬੁੱਧ ਵਿਗਾਸ ਵਿਵੇਕਾ।
0: ਸੋ ਇਸ ਪ੍ਰਕਾਰ ਵਿਵੇਕ ਬੁੱਧ ਨੂੰ ਪ੍ਰਾਪਤ ਕੀਤਾ ਹੈ ਤੇ ਹਿਰਦੇ ਦੇ ਅੰਦਰ ਵਿਗਾਸ ਖਿਡਾਓ ਪੈਦਾ ਉਤਪੰਨ ਹੋਇਆ ਹੈ ਜੀਓ।
1: ਜਿਉ ਜਲ ਤਰੰਗ ਫੇਨ ਜਲ ਹੋਈ ਹੈ।
0: ਸੋ ਮਹਾਰਾਜ ਹੁਣ ਆਪ ਜੀ ਨੇ ਕੈਸੀ ਅਵਸਥਾ ਨੂੰ ਪ੍ਰਾਪਤ ਕੀਤਾ ਹੈ ਕਿਰਪਾਲਤਾ ਕਰਕੇ ਆਪਣੇ ਹਿਰਦੇ ਦੀ ਅਵਸਥਾ ਦੱਸਣਾ ਕਰੋ ਤੇ ਹਜ਼ੂਰ ਸਭਨਾ ਦੇ ਭਲੇ ਵਾਸਤੇ ਫਰਮਾਉਂਦੇ ਨੇ। ਜਿਉ ਜਲ ਤਰੰਗ ਭਾਈ ਜਿਵੇਂ ਜਲ ਦੇ ਉੱਪਰ ਸਮੁੰਦਰ ਦੇ ਉੱਪਰ ਤਰੰਗਾਂ ਲਹਿਰਾਂ ਪੈਂਦੀਆਂ ਨੇ ਫੇਨ ਤੇ ਲਹਿਰਾਂ ਜਦੋਂ ਟਕਰਾਉਂਦੀਆਂ ਨੇ ਕਿਨਾਰਿਆਂ ਦੇ ਨਾਲ ਫਿਰ ਫੇਨ ਝੱਗ ਬਣ ਜਾਂਦੀ ਹੈ। ਇਸ ਪ੍ਰਕਾਰ ਜੋ ਤਰੰਗਾਂ ਨੇ ਉਹ ਵੀ ਜਲ ਹੈ ਜੋ ਫੇਨ ਝੱਗ ਹੈ ਮੂਲ ਰੂਪ ਵਿੱਚ ਤੇ ਉਹ ਵੀ ਜਲ ਉਹ ਵੀ ਪਾਣੀ ਹੈ ਨਾ। ਬਚਨ ਕਰਦੇ ਨੇ ਲਹਿਰਾਂ ਉੱਪਰ ਨਜ਼ਰ ਆਉਂਦੀਆਂ ਨੇ ਪਰ ਲਹਿਰਾਂ ਵੀ ਪਾਣੀ ਹੈ ਤੇ ਜਿਹੜੀ ਉੱਪਰ ਝੱਗ ਬਣਦੀ ਏ ਉਹ ਜਿਹੜੀ ਝੱਗ ਫਿਰ ਜਲ ਵਿੱਚ ਸਮਾ ਕੇ ਜਲ ਰੂਪੀ ਹੋ ਜਾਂਦੀ ਹੈ।
1: ਸੇਵਕ ਠਾਕੁਰ ਭਏ ਏਕਾ।
0: ਇਸੇ ਪ੍ਰਕਾਰ ਜਿਹੜੇ ਸੇਵਕ ਨੇ ਨਾ ਆਪ ਜੀ ਬਚਨ ਕਰਨਾ ਕਰਦੇ ਨੇ ਵੱਡੇ ਸੇਵਕ ਸੰਤ ਮਹਾਂਪੁਰਖ ਉਹ ਲਹਿਰਾਂ ਦੀ ਨਿਆਈ ਨੇ। ਜਿਹੜੇ ਉੱਤਮ ਅਧਿਕਾਰੀ ਜਗਿਆਸੂ ਨੇ ਉਹ ਝੱਗ ਦੀ ਨਿਆਈ ਹੈ। ਜਿਵੇਂ ਝੱਗ ਤੇ ਲਹਿਰਾਂ ਸਮੁੰਦਰ 'ਚ ਹੀ ਸਮਾ ਜਾਂਦੀਆਂ ਨੇ ਸੰਤ ਮਹਾਤਮਾ ਤੇ ਤਿੰਨਾਂ ਦੀ ਸੰਗਤ ਕਰਨ ਵਾਲੇ ਜਿਹੜੇ ਜਗਿਆਸੂ ਨੇ ਨਾ ਉਹ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਲ ਮਿਲ ਕਰਕੇ ਤਿਸ ਦੇ ਸਰੂਪ ਵਿੱਚ ਅਭੇਦਤਾ ਪ੍ਰਾਪਤ ਕਰਕੇ ਇਕਮੇ ਕੀ ਹੋ ਜਾਂਦੇ ਹਨ ਜੀਓ।
1: ਜਹਤੇ ਉਠਿਓ ਤਹੀ ਆਇਓ।
0: ਜਿਸ ਪ੍ਰਕਾਰ ਇਹ ਜੀਵ ਆਤਮਾ ਜਿਹੜੀ ਪਰਮੇਸ਼ਰ ਚ ਉਤਪੰਨ ਹੁੰਦੀ ਹੈ ਨਾ, ਇਹ ਜੀਵ ਜਹਤੇ ਉਠਿਓ ਜਿੱਥੋਂ ਪਰਮੇਸ਼ਰ ਜੀ ਤੋਂ ਪ੍ਰਗਟ ਹੋਏ ਨੇ, ਤਹੀ ਆਇਓ, ਫਿਰ ਆ ਕਰਕੇ ਗੁਰੂ ਉਪਦੇਸ਼ ਦੁਆਰਾ ਇਸ ਨਿਰੰਕਾਰ ਜੀਆਂ ਦੇ ਪਾਵਨ ਸਰੂਪ ਵਿੱਚ ਹੀ ਮਿਲ ਜਾਂਦੇ ਹਨ। ਇਸ ਪ੍ਰਕਾਰ ਜਿੰਨੇ ਵੀ ਸੇਵਕ ਨੇ, ਜਿੰਨੇ ਵੀ ਸੰਤ ਨੇ, ਜਿੰਨੇ ਵੀ ਨਾਮ ਦੇ ਰਸੀਏ ਨੇ, ਜਿੰਨੇ ਅੰਮ੍ਰਿਤ ਵੇਲੇ ਨੂੰ ਸਾਂਭਣ ਵਾਲੇ ਬਾਣੀ ਬਾਣੇ ਵਾਲੇ ਨੇ, ਜਿੰਨੇ ਨਾਮ ਦੇ ਰਸੀਏ ਨੇ, ਸਭ ਹੀ ਏਕ ਹੈ ਏਕਾ। ਉਹ ਸਾਰੇ ਇੱਕ ਓਅੰਕਾਰ ਪਰਮੇਸ਼ਰ ਜੀ ਨੂੰ ਮਿਲ ਕੇ ਇੱਕ ਹੈ ਇੱਕ ਪਰਮੇਸ਼ਰ ਜੀ ਦੇ ਅੰਦਰ ਭੇਦਤਾ ਪ੍ਰਾਪਤ ਕਰਕੇ ਪਰਮੇਸ਼ਰ ਜੀ ਦੇ ਸਰੂਪ ਰੂਪ ਨੂੰ ਮਿਲ ਕੇ ਇਕਮੇਕੀ ਹੋ ਜਾਂਦੇ ਹਨ ਜੀਓ।
1: ਨਾਨਕ ਦ੍ਰਿਸ਼ਟ ਆਇਓ ਸਭ ਠਾਈ।
0: ਤੇ ਸਤਿਗੁਰੂ ਜੀ ਬਚਨ ਕਰਦੇ ਨੇ, ਹੇ ਭਾਈ ਹੁਣ ਸਾਨੂੰ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਸਰਬਤ ਸਥਾਨਾਂ ਤੇ ਪ੍ਰਤੱਖ ਨਜ਼ਰ ਆਉਂਦੇ ਨੇ। ਜਲ ਥਲ ਮਹੀ ਅਲ ਪੂਰਿਆ ਸਵਾਮੀ ਸਿਰਜਨਹਾਰ, ਅਨਕ ਭਾਂਤ ਹੋਏ ਪਸਰਿਆ ਨਾਨਕ ਏਕੰਕਾਰ। ਮਹਾਰਾਜ, ਜਿਹੜੇ ਸੰਤ ਜਨ ਵਾਹਿਗੁਰੂ ਜੀ ਦੇ ਵਿੱਚ ਏਕਮਿਕ ਹੁੰਦੇ ਨੇ, ਉਹਨਾਂ ਦੀ ਦ੍ਰਿਸ਼ਟੀ ਕੈਸੀ ਹੁੰਦੀ ਹੈ? ਤਾਂ ਹਜ਼ੂਰ ਫਰਮਾਉਂਦੇ ਨੇ, ਭਾਈ ਉਹਨਾਂ ਨੂੰ ਸਰਬਤ ਸਥਾਨਾਂ ਤੇ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਹੀ ਨਜ਼ਰ ਆਉਂਦੇ ਨੇ। ਜੋਤ ਰੂਪ ਸਭਨਾ ਵਿੱਚ ਜੋ ਵਸ ਰਹੇ ਨੇ, ਸਭ ਮਹਿ ਜੋਤ ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮਹਿ ਚਾਨਣ ਹੋਏ,
1: ਪ੍ਰਾਣਪਤੀ ਹਰ ਸਮਕਾਰ।
0: ਸੋ ਇਸ ਪ੍ਰਕਾਰ ਤਿਨ੍ਹਾਂ ਨੇ ਪ੍ਰਾਣਾ ਦੇ ਪਤੀ ਕਹੀਏ ਮਾਲਕ ਹਰੀ ਪਰਮੇਸ਼ਰ ਜੀ ਨੂੰ ਸਮਕਾ ਸਮਾਨ ਜਾਣਿਆ ਹੈ। ਪਾਪੀਆਂ ਵਿੱਚ ਵੀ, ਪੁੰਨੀਆਂ ਵਿੱਚ ਵੀ, ਕੁਕਰਮੀਆਂ ਵਿੱਚ ਵੀ, ਅਧਰਮੀਆਂ ਵਿੱਚ ਵੀ, ਧਰਮੀਆਂ ਵਿੱਚ ਵੀ, ਸੁਧਰਮੀਆਂ ਵਿੱਚ ਵੀ, ਇਸੇ ਪ੍ਰਕਾਰ ਕਿਰਤੀਆਂ ਵਿੱਚ ਵੀ, ਚੋਰਾ ਯਾਰਾ ਠੱਗਾਂ ਦੇ ਅੰਦਰ ਵੀ, ਪਰ ਉਪਕਾਰੀਆਂ ਦੇ ਅੰਦਰ ਵੀ, ਧਾੜਵੀਆਂ ਦੇ ਅੰਦਰ ਵੀ, ਕੀੜੀਆਂ ਮਕੌੜਿਆਂ ਦੇ ਅੰਦਰ ਵੀ, ਇਸਤਰੀਆਂ ਦੇ ਅੰਦਰ, ਪੁਰਖਾਂ ਦੇ ਅੰਦਰ, ਬਾਲਕਾਂ ਦੇ ਅੰਦਰ, ਬਿਰਧਾਂ ਦੇ ਅੰਦਰ, ਸੋ ਜਾਨਵਰਾਂ ਦੇ ਅੰਦਰ, ਪੰਛੀਆਂ ਦੇ ਅੰਦਰ, ਜੜ ਦੇ ਅੰਦਰ, ਚੇਤਨ ਦੇ ਅੰਦਰ, ਸਰਬਤ ਸਥਾਨਾਂ ਤੇ ਚਾਰੇ ਕੁੰਟਾਂ ਵਿੱਚ, ਦਸਾਂ ਦਿਸ਼ਾਵਾਂ ਦੇ ਵਿੱਚ, ਸਗਲ ਦ੍ਰਿਸ਼ਟਮਾਨ ਸੰਸਾਰ ਦੇ ਅੰਦਰ ਉਹਨਾਂ ਨੇ ਸਮਾਨ ਰੂਪ ਵਿੱਚ ਪਰਮੇਸ਼ਰ ਜੀ ਨੂੰ ਹੀ ਦੇਖਿਆ ਹੈ। ਸੋ ਬਚਨ ਕਰਨਾ ਕਰਦੇ ਨੇ, ਪ੍ਰਾਣਪਤੀ ਹਰ ਸਮਕਾ। ਹੇ ਭਾਈ, ਇਸ ਪ੍ਰਕਾਰ ਜਦੋਂ ਸਰਬਤ ਸਥਾਨਾਂ ਤੇ ਪਰਮੇਸ਼ਰ ਜੀ ਨੂੰ ਵਸਦਾ ਜਾਣ ਕਰਕੇ ਸਮੁੱਚੀ ਕਾਇਨਾਤ ਦੇ ਨਾਲ, ਪਰਮੇਸ਼ਰ ਜੀ ਦੀ ਖਲਕਤ ਦੇ ਨਾਲ ਪਿਆਰ ਕੀਤਾ ਨਾ, ਤੇ ਜਿਹੜੇ ਪ੍ਰਾਣਾ ਦੇ ਪਤੀ ਰੂਪ ਹਰੀ ਪਰਮੇਸ਼ਰ ਜੀ ਨੇ ਸਮਕਾ, ਫਿਰ ਹਿਰਦੇ ਦੇ ਅੰਦਰ ਸਾਖਿਆਤਕਾਰ ਹੋ ਆਏ। ਹਿਰਦੇ ਦੀ ਅਵਸਥਾ ਐਸੀ ਤਿੰਨਾਂ ਨੇ ਪ੍ਰਾਪਤ ਕਰ ਲਈ, ਅੰਤਰਮੁਖੀ ਬਿਰਤੀ ਨੂੰ ਧਾਰਨ ਕਰਕੇ ਪਰਮੇਸ਼ਰ ਜੀ ਦੇ ਨਾਲ ਸਦਾ ਇਕਮਿਕ ਹੋਏ ਰਹਿੰਦੇ ਨੇ, ਤੇ ਪਰਮੇਸ਼ਰ ਜੀ ਤਿੰਨਾਂ ਦੇ ਹਿਰਦਿਆਂ ਦੇ ਅੰਦਰ ਸਾਖਿਆਤਕਾਰ ਹੋ ਕਰਕੇ ਰਹਿੰਦੇ ਵਸਦੇ ਹਨ ਜੀਓ। ਇਸ ਪ੍ਰਕਾਰ ਸਾਧ ਸੰਗਤ ਜੀ, ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਪਰਮ ਦਇਆਲੂ ਕਿਰਪਾਲੂ ਜੀ ਨੇ ਕਿਰਪਾਲਤਾ ਕਰਕੇ ਸਾਰੰਗ ਰਾਗ ਦੇ ਅੰਦਰ ਪਾਵਨ ਉਪਦੇਸ਼ ਦੀ ਦਾਤ ਬਖਸ਼ਿਸ਼ ਕਰਨਾ ਕੀਤੀ ਹੈ ਜੀ। ਤੀਜੇ ਘੱਲੂਘਾਰੇ ਦੇ ਸੰਬੰਧ ਦੇ ਵਿੱਚ ਪਾਵਨ ਇਤਿਹਾਸ ਨੂੰ ਆਪ ਜੀਆਂ ਦੀ ਨਜ਼ਰ ਕਰਦਿਆਂ, ਪਾਵਨ ਅੰਮ੍ਰਿਤਮਈ ਗੁਰਬਾਣੀ ਦੀ ਕਥਾ ਵਿਚਾਰ ਕਰਦਿਆਂ, ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਸਤਿਗੁਰ ਦੇਵ ਪਿਤਾ ਅਤੇ ਸਤਿਗੁਰੂ ਜੀ ਦੀ ਸੰਗਤ ਨੇ ਕਿਰਪਾਲਤਾ ਕਰਕੇ ਖਿਮਾ ਅੱਗੇ ਵਾਸਤੇ ਸਮਤ ਬਖਸ਼ਿਸ਼ ਕਰਨੀ, ਫਿਰ ਤੋਂ ਪ੍ਰਣਾਮ ਸ਼ਹੀਦਾਂ ਨੂੰ ਜਿਨ੍ਹਾਂ ਸਿਰ ਨਾਲ ਸਿਦਕ ਨਿਭਾਏ ਮਨ ਬਾਣੀ ਸਰੀਰ ਕਰਕੇ, ਤਿੰਨਾਂ ਨੂੰ ਪ੍ਰਣਾਮ ਜੁਹਾਰ ਨਮਸਕਾਰ, ਜਿਨ੍ਹਾਂ ਦੀਆਂ ਕੁਰਬਾਨੀਆਂ ਕਰਕੇ ਅੱਜ ਸਰਦਾਰੀਆਂ ਮਾਣ ਰਹੇ ਹਾਂ, ਜਿਨ੍ਹਾਂ ਦੀਆਂ ਕੁਰਬਾਨੀਆਂ ਕਰਕੇ ਅੱਜ ਸਿਰਾਂ 'ਤੇ ਦਸਤਾਰਾਂ ਸੋਭਦੀਆਂ ਨੇ, ਨਹੀਂ ਤਾਂ ਸਾਧ ਸੰਗਤ ਜੀ ਭਾਰਤੀ ਫੌਜ ਨੇ ਅਤੇ ਭਾਰਤੀ ਸਰਕਾਰ ਨੇ ਤੇ ਹੀਆ ਕਰ ਲਿਆ ਸੀ, ਸਿੱਖ ਕੌਮ ਦਾ ਲੱਕ ਤੋੜ ਦੇਣਾ, ਕਦੇ ਸਿਰ ਚੁੱਕਣ ਜੋਗੇ ਛੱਡਣਾ ਹੀ ਨਹੀਂ। ਇਹ ਉਹਨਾਂ ਸ਼ਹੀਦਾਂ ਦੇ ਪਵਿੱਤਰ ਰਹੂ ਦਾ ਰੰਗ ਹੈ, ਸ਼ਹਾਦਤਾਂ ਦਾ ਕੇਸਰੀ ਰੰਗ, ਜਿਸ ਰੰਗ ਦੇ ਨਾਲ ਸਾਡੇ ਨਿਸ਼ਾਨ ਝੂਲਦੇ ਨੇ, ਜਿਸ ਰੰਗ ਦੇ ਨਾਲ ਸਾਡੇ ਸੀਸ ਦੇ ਉੱਪਰ ਦਸਤਾਰਾਂ ਸੋਭਦੀਆਂ ਨੇ, ਉਹਨਾਂ ਨੂੰ ਪ੍ਰਣਾਮ ਜੁਹਾਰ ਨਮਸਕਾਰ, ਗੁਰਚਰਨਾਂ ਵਿਖੇ ਬੇਨਤੀਆਂ ਕਰੀਏ। ਮਹਾਰਾਜ, ਜੋ ਆਪ ਜੀਆਂ ਨੇ ਕਿਰਪਾਲਤਾ ਕਰਕੇ ਸਾਡੇ ਤਾਂ ਸਰਵਣ ਕਰਵਾਇਆ ਅਤੇ ਕਥਨ ਕਰਵਾਇਆ, ਸਾਡਿਆਂ ਮਨਾਂ ਦੇ ਅੰਦਰ ਵਸਾ ਦੇਵੋ, ਚਰਨ ਕਮਲਾਂ ਦੀ ਪ੍ਰੀਤੀ, ਸੇਵਾ ਸਿਮਰਨ ਨਾਮ ਬਾਣੀ ਚੜ੍ਹਦੀ ਕਲਾ ਦੀ ਦਾਤ, ਉਹਨਾਂ ਸਿੱਖ ਯੋਧਿਆਂ ਦੇ, ਸ਼ਹੀਦਾਂ ਸੂਰਬੀਰਾਂ ਦੇ ਪਾਏ ਹੋਏ ਪੂਰਨਿਆਂ ਦੇ ਉੱਪਰ ਚੱਲਣੇ ਦਾ ਬਲ ਬਖਸ਼ੋ, ਵਿਵੇਕ ਬੁੱਧੀ ਬਖਸ਼ੋ, ਭੁੱਲਾਂ ਚੁੱਕਾਂ ਦੀ ਖਿਮਾ ਅੱਗੇ ਵਾਸਤੇ ਸਮਤ ਬਖਸ਼ਿਸ਼।

ਜੀ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਆਪ ਜੀ ਦੀ ਅੰਮ੍ਰਿਤਮਈ ਬਾਣੀ ਦੇ ਕੀਰਤਨ ਦੇ ਸਤਿਕਾਰ ਵਜੋਂ ਸੰਗਤਾਂ ਵੱਲੋਂ ਮਾਇਆ ਭੇਟ ਹਾਜ਼ਰ ਹੋਈ ਹੈ। ਆਪ ਜੀ ਦਰੋ ਘਰੋਂ ਨਾਮ ਦਾਨ ਗੁਰਸਿੱਖੀ ਦਾਨ ਮੱਛਣਾ ਹਾਜ਼ਰੀਆਂ ਦਰਪ੍ਰਵਾਨ ਕਰਨੀ ਯਾਤਰਾ ਸਫਲੀ ਕਰੋ ਸੰਤ।

ਤਾਏ ਕਾਲ ਕੀ ਵਡਾਈ ਦੇ ਤੇ ਚੰਦਰਮਾ ਸਵਈਆ ਕੌਕਾ ਵੀ ਕਹਿ ਪਹਿਚਾਨੀਆ ਨਾਰਾਇਣ ਕਚਮਤ ਤਿੰਦੂਆ ਕਾਤ ਸਭ ਕੌਲ ਨਾਮ ਕੌਲ ਜੈ ਤਾਲ ਮਰਤ ਹੈ ਗੋਪੀਨਾਥ ਗੁਜਰ।

ਫਤਿਹ ਬਾਦਸ਼ਾਹ ਦਰਵੇਸ਼ ਪੁੱਤਰਾਂ ਦੇ ਦਾਨੀ ਸਤਿਗੁਰੂ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਇਸ ਪਾਵਨ ਅਸਥਾਨ ਸੱਚਖੰਡ ਸ਼੍ਰੀ ਹਜ਼ੂਰ ਅਵਚਲ ਨਗਰ ਨੰਦੇੜ ਸਾਹਿਬ ਜੀ ਵਿਖੇ ਸ਼ਰਧਾ ਭਾਵਨਾ ਦੇ ਵਿੱਚ ਟਿਕ ਨਤਮਸਤਕ ਹੋ ਰਹੇ ਸਤਸੰਗੀ ਜਨੋ, ਵੱਡਿਆਂ ਭਾਗਾਂ ਵਾਲੇ ਹੋ ਜੋ ਨੇਮ ਔਰ ਪ੍ਰੇਮ ਸਹਿਤ ਜਿੱਥੇ ਹਿਰਦੇ ਦੀ ਵੇਦਨ ਅਰਦਾਸ ਰੂਪ ਵਿੱਚ ਗੁਰੂ ਚਰਨਾਂ ਦੇ ਵਿੱਚ ਕਰ ਸਤਿਗੁਰੂ ਜੀ ਦੇ ਚਰਨ ਕਮਲਾਂ ਦੇ ਵਿੱਚੋਂ ਦਾਤਾਂ ਦੀ ਮੰਗ ਕਰ ਰਹੇ ਹੋ, ਉੱਥੇ ਨਾਲ ਹੀ ਪ੍ਰੇਮ ਭਾਵਨਾ ਦੇ ਵਿੱਚ ਭਿੱਜ ਸਤ ਸੰਗਤੀ ਰੂਪ ਦੇ ਵਿੱਚ ਜੁੜ ਗੁਰੂ ਕਾ ਜਸ ਗੁਰਬਾਣੀ ਕੀਰਤਨ ਕਥਾ ਵਿਚਾਰਾਂ ਦੇ ਰੂਪ ਵਿੱਚ ਸਰਵਣ ਕਰਦੇ ਹੋ। ਸਤਿਗੁਰੂ ਜੀ ਦੀ ਪਵਿੱਤਰ ਬਾਣੀ ਦੇ ਅੰਦਰ ਸੰਗਤ ਦੇ ਪ੍ਰਥਾਏ ਦਤਾਰ ਜੀਆਂ ਨੇ ਬੜੇ ਪਿਆਰੇ ਬਚਨ ਉਚਾਰਨ ਕੀਤੇ, ਵੱਡ ਭਾਗੀ ਹਰ ਸੰਗਤ ਪਾਵੈ। ਵੀ ਇਹ ਜਿਹੜੀ ਸੰਗਤ ਦੇ ਵਿੱਚ ਆਪਾਂ ਜੁੜਦੇ ਹਾਂ ਨਾ, ਇਹ ਵੱਡਿਆਂ ਭਾਗਾਂ ਦੇ ਨਾਲ ਸਾਨੂੰ ਪ੍ਰਾਪਤ ਹੁੰਦੀ ਹੈ। ਗੁਰੂ ਜਦੋਂ ਤਰੁੱਠਦਾ ਸਿੱਖ ਦੇ ਉੱਥੇ, ਜਦੋਂ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨਾ ਆਪਣੇ ਸੇਵਕ ਦੇ ਉੱਤੇ, ਆਪਣੇ ਸਿੱਖ ਦੇ ਉੱਤੇ ਵੱਡਾ ਤਰਸ ਕਰਦੇ ਨੇ, ਵੱਡੀ ਮਹਿਰਾਮਤ ਕਰਦੇ ਨੇ, ਫਿਰ ਸਿੱਖ ਨੂੰ ਇਹਨਾਂ ਪਾਵਨ ਅਸਥਾਨਾਂ ਦੇ ਸੱਚਖੰਡ ਸਾਹਿਬ ਜੀ ਦੇ ਦਰਸ਼ਨਾਂ ਦੀ ਦਾਤ ਗੁਰੂ ਕਲਗੀਆਂ ਵਾਲੇ ਬਖਸ਼ਿਸ਼ ਕਰਦੇ ਨੇ। ਇਸੇ ਤਰ੍ਹਾਂ ਸਤ ਸੰਗਤ ਦੀ ਦਾਤ ਹੈ। ਜਦੋਂ ਗੁਰੂ ਤਰੁੱਠਦਾ ਫਿਰ ਪਰਮੇਸ਼ਰ ਦੇ ਘਰੋਂ ਇਹ ਦਾਤ ਮਿਲਦੀ ਹੈ ਸੰਗਤ ਦੇ ਵਿੱਚ ਜੁੜਨ ਦੀ, ਅਤੇ ਸੰਗਤ ਦੇ ਵਿੱਚ ਜੁੜਨ ਵਾਲਾ ਸਿੱਖ ਫਿਰ ਗੁਰੂ ਦੇ ਪਵਿੱਤਰ ਬਚਨਾਂ ਨੂੰ ਜਦੋਂ ਪ੍ਰੇਮ ਭਾਵਨਾ ਦੇ ਨਾਲ ਸਰਵਣ ਕਰਦਾ ਹੈ ਔਰ ਸਰਵਣ ਕਰ ਉਹਨਾਂ ਬਚਨਾਂ ਦੀ ਕਮਾਈ ਕਰਦਾ, ਫਿਰ ਦਰਗਾਹ ਦੇ ਵਿੱਚ ਪ੍ਰਵਾਨ ਹੋ ਜਾਂਦਾ ਹੈ। ਇਸੇ ਕਰਕੇ ਸਤਿਗੁਰੂ ਜੀ ਨੇ ਵਚਨ ਉਚਾਰਨ ਕੀਤੇ, ਵੱਡ ਭਾਗੀ ਹਰ ਸੰਗਤ ਪਾਵਹਿ, ਭਾਗਹੀਣ ਭ੍ਰਮ ਚੋਟਾਂ ਖਾਵੈ, ਬਿਨ ਭਾਗਾਂ ਸਤ ਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਓ। ਆਪ ਸਰਬੱਤ ਮਾਈ ਭਾਈ ਵੱਡਿਆਂ ਭਾਗਾਂ ਵਾਲੇ ਹੋ ਜੋ ਗੁਰੂ ਕਲਗੀਧਰ ਪਾਤਸ਼ਾਹ ਜੀਆਂ ਦੇ ਪਾਵਨ ਅਸਥਾਨਾਂ 'ਤੇ ਜੁੜ ਕਰਕੇ ਸਭ ਤੇ ਉੱਤਮ ਹਰ ਕੀ ਕਥਾ ਨਾਮ ਸੁਨਤ ਦਰਦ ਦੁੱਖ ਲਥਾ। ਗੁਰੂ ਕਲਗੀਧਰ ਪਾਤਸ਼ਾਹ ਜੀਆਂ ਦਾ ਪਾਵਨ ਇਤਿਹਾਸ ਆਪ ਜੀ ਨਿਤਾ ਪ੍ਰਤੀ ਸਰਵਣ ਕਰਦੇ ਹੋ। ਸਾਧ ਸੰਗਤ ਦੇ ਜਿਹੜੇ ਦਿਨ ਚੱਲ ਰਹੇ ਹਨ, ਜੂਨ 1984 ਦੇ ਉਹਨਾਂ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਜਿਨ੍ਹਾਂ ਨੇ ਆਪਣੇ ਇਹਨਾਂ ਗੁਰਧਾਮਾਂ ਦੀ ਬੇਅਦਬੀ ਕਰਨ ਆਏ ਹੋਏ ਦੁਸ਼ਟ ਚੰਡਾਲ ਚੌਂਕੜੀ ਦੇ ਸਿਪਾਹੀਆਂ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਪਾਵਨ ਧਰਤੀ ਦੇ ਉੱਤੇ ਸਬਕ ਸਿਖਾਉਣਾ ਕੀਤਾ। ਅੱਜ 5 ਜੁਲਾਈ ਦਾ ਦਿਨ ਹੈ, ਕੱਲ੍ਹ ਸਵੇਰ 4 ਜੂਨ 4:40 'ਤੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਵੱਲ ਹਿੰਦੁਸਤਾਨੀ ਫੌਜਾਂ ਦੇ ਵੱਲੋਂ ਗੋਲੀਆਂ ਦਾ ਮੀਂਹ ਵਰਾਇਆ ਗਿਆ। ਜਿਹੜੀ ਪਹਿਲੀ ਟੁਕੜੀ 2200 ਸਿਪਾਹੀਆਂ ਦੀ ਅੰਦਰ ਗਈ ਸੀ, ਜਿਸ ਬਾਬਤ KS ਬਰਾੜ ਕੁਲਦੀਪ ਸਿੰਘ ਬਰਾੜ ਜਿਹੜਾ ਉਸ ਸਮੇਂ ਅਗਵਾਈ ਕਰ ਰਿਹਾ ਸੀ, ਉਹਨੇ ਇਹ ਗੱਲ ਕਹੀ ਸੀ। ਕਹਿਣ ਲੱਗਾ ਵੀ ਇਹ ਹਿੰਦੁਸਤਾਨੀ ਫੌਜ ਹੈ, ਕਿਉਂਕਿ ਜਿਸ ਸਮੇਂ ਨਾ ਅੰਮ੍ਰਿਤਸਰ ਸਾਹਿਬ ਦਰਬਾਰ ਸਾਹਿਬ ਦੇ ਉੱਤੇ ਹਮਲਾ ਕਰਨ ਤੋਂ ਪਹਿਲਾਂ ਇਹਨਾਂ ਸਾਰਿਆਂ ਨੇ ਮਿਲ ਕਰਕੇ ਇੱਕ ਮੀਟਿੰਗ ਕੀਤੀ, ਜਿਸ ਮੀਟਿੰਗ ਦੇ ਅੰਦਰ KS ਬਰਾੜ, ਜਨਰਲ ਬੈਦਿਆ,
ਉਸ ਸਮੇਂ ਅੰਮ੍ਰਿਤਸਰ ਸਾਹਿਬ ਦਾ ਡੀ ਸੀ, ਹੋਰ ਜਿਹੜੇ ਹੁਕਮਰਾਨ ਅਹਿਲਕਾਰ ਸਨ, ਸਿਪਾਹੀ ਸਨ, ਬੈਠੇ ਸਨ, ਉੱਥੇ ਗੱਲਾਂ ਬਾਤਾਂ ਚੱਲੀਆਂ। ਕੇ ਐਸ ਬਰਾੜ ਕਹਿਣ ਲੱਗਾ, ਬਸ ਚੰਦ ਘੰਟਿਆਂ ਦੀ ਖੇਡ ਹੈ, ਅਸੀਂ ਇਸ ਓਪਰੇਸ਼ਨ ਨੂੰ ਫਤਿਹ ਕਰ ਵਾਪਸ ਦਿੱਲੀ ਨੂੰ ਪਰਤ ਜਾਣਾ। ਇਸੇ ਕਰਕੇ ਇਹਦਾ ਨਾਮ ਜਿਹੜਾ ਰੱਖਿਆ ਗਿਆ ਸੀ ਉਹ ਓਪਰੇਸ਼ਨ ਬਲਿਊ ਸਟਾਰ ਰੱਖਿਆ ਗਿਆ ਸੀ। ਇਹ ਵੀ ਇੱਕ ਕੋਡ ਸੀ, ਜਿਵੇਂ ਬਾਡੀ ਦੇ ਅੰਦਰ ਨਾ ਕਿਸੇ ਤਰ੍ਹਾਂ ਦਾ ਕੋਈ ਰੋਗ ਪੈਦਾ ਹੋ ਜਾਏ ਅਤੇ ਡਾਕਟਰ ਕੀ ਕਰਦੇ ਨੇ, ਉਸ ਜਗ੍ਹਾ ਦਾ ਟੈਸਟ ਕਰ, ਫਿਰ ਓਪਰੇਸ਼ਨ ਕਰਕੇ ਜਿਹੜਾ ਬਿਮਾਰੀ ਵਾਲਾ ਪਾਰਟਸ ਹੈ ਨਾ ਉਹਨੂੰ ਵੱਖਰਾ ਕਰ ਦਿੰਦੇ ਨੇ। ਇਸੇ ਤਰ੍ਹਾਂ ਹਿੰਦੂਸਤਾਨ

ਦੀ ਪਰਿਕਰਮਾ ਦੇ ਅੰਦਰ ਪਹੁੰਚੀ। ਗੁਰੂ ਕੇ ਪਿਆਰੇ ਸ਼ੇਰ ਦੁਲੇ ਜਨਰਲ ਸੁਬੇਗ ਸਿੰਘ ਦੀ ਅਗਵਾਈ ਦੇ ਹੇਠ, ਜਿਨ੍ਹਾਂ ਨੇ ਉਸ ਸਮੇਂ ਪਰਿਕਰਮਾ ਦੇ ਵਿੱਚ ਧਰਤੀ ਤੋਂ 6-6 ਇੰਚ ਉੱਚੇ ਸੁਰਾਖ ਕੀਤੇ ਹੋਏ ਸਨ, ਜਿਨ੍ਹਾਂ ਦੇ ਵਿੱਚੋਂ ਮਸ਼ੀਨ ਗੰਨਾਂ ਦੀਆਂ ਬੈਰਲਾਂ, ਬੰਦੂਕਾਂ ਦੀਆਂ ਬੈਰਲਾਂ ਬਾਹਰ ਸਨ। ਇੱਕ ਸੁਰਾਖ ਵੱਖਰਾ ਕੀਤਾ ਸੀ ਵੇਖਣ ਦੇ ਲਈ। ਅਤੇ ਜਦੋਂ ਹਿੰਦੁਸਤਾਨੀ ਸਿਪਾਹੀ ਰੇਂਗਦੇ ਹੋਏ ਪਰਿਕਰਮਾ ਦੇ ਵਿੱਚ ਪਹੁੰਚੇ, ਉਧਰੋਂ ਜਨਰਲ ਸੁਬੇਗ ਸਿੰਘ ਦਾ ਹੋਇਆ ਇਸ਼ਾਰਾ, ਇੱਕੋ ਦਮ ਗੁਰੂ ਕੇ ਸੂਰਵੀਰ ਯੋਧਿਆਂ ਦੀਆਂ ਮਸ਼ੀਨ ਗੰਨਾਂ ਨੇ ਅੱਗ ਵਰਾਈ ਅਤੇ 2200 ਦੇ 2200 ਸਿਪਾਹੀ, ਜਿਨ੍ਹਾਂ ਦੇ ਵਿੱਚੋਂ ਕਿਸੇ ਇੱਕ ਨੂੰ ਵੀ ਵਾਪਸ ਜਿਉਂਦਿਆਂ ਪਰਤਣ ਦਾ ਸੁਭਾਗ ਨਹੀਂ ਸੀ ਪ੍ਰਾਪਤ ਹੋਇਆ, ਸਾਰੇ ਉੱਥੇ ਥਾਂ ਮਾਰੇ ਗਏ। ਇਹੋ ਜਿਹਾ ਹਾ ਕੁਰਲਾਪ ਫੌਜੀਆਂ ਮਚਾਇਆ ਵੀ ਉਸ ਸਮੇਂ ਫੌਜੀਆਂ ਨੂੰ ਐਮਰਜੈਂਸੀ ਅਲਾਰਮ ਵਜਾਉਣਾ ਪਿਆ ਵੀ ਸਾਨੂੰ ਘੱਟੋ ਘੱਟ ਆਪਣੀਆਂ ਇਹ ਫੌਜੀ ਸੈਨਿਕਾਂ ਦੀਆਂ ਲਾਸ਼ਾਂ ਚੁੱਕ ਲੈਣ ਦਿਓ। ਸਾਧ ਸੰਗਤ, ਉਸ ਸਮੇਂ ਉਹ ਕੁਲਦੀਪ ਸਿੰਘ ਬਰਾੜ ਜਿਹੜਾ ਕਹਿੰਦਾ ਸੀ ਨਾ ਵੀ ਚੰਦ ਘੰਟਿਆਂ ਦੀ ਖੇਡ, ਜਦੋਂ ਇਹ ਮੋਰਚਾ 3 ਦਿਨ ਤੋਂ ਵੀ ਵਧੀਕ ਚੱਲਿਆ, ਉਸ KS ਬਰਾੜ ਨੂੰ ਲੂਜ ਮੋਸ਼ਨ ਲੱਗੇ, ਮਰਨ ਦੀ ਕਗਾਰ 'ਤੇ ਪਹੁੰਚਿਆ। 4 ਜੂਨ ਸਾਰਾ ਦਿਨ ਹੱਥੋ ਹੱਥ ਦੀ ਲੜਾਈ ਦੇ ਵਿੱਚ ਜਦੋਂ ਸੈਨਿਕਾਂ ਨੇ ਵੇਖਿਆ ਜਿੱਤ ਨਹੀਂ ਸਕਦੇ, 5 ਜੂਨ ਨੂੰ ਜੀ ਫਿਰ ਪਰਿਕਰਮਾ ਦੇ ਵਿੱਚ ਟੈਂਕ ਬਾੜੇ ਗਏ। ਬਾਬਾ ਮੋਹਰ ਸਿੰਘ ਸਾਹਿਬ ਦਮਦਮੀ ਟਕਸਾਲ ਦੇ ਸੂਰਵੀਰ ਯੋਧੇ, ਜਿਨ੍ਹਾਂ ਨੇ ਆਪਣੀਆਂ ਬੱਚੀਆਂ ਦੀਆਂ ਛਾਤੀਆਂ ਦੇ ਨਾਲ ਬੰਬ ਬੰਨ੍ਹ ਕੇ ਉਹਨਾਂ ਨੂੰ ਟੈਂਕਾਂ ਦੇ ਉੱਪਰ ਸੁੱਟਿਆ, ਉਹਨਾਂ ਬੱਚੀਆਂ ਨੇ ਸ਼ਹਾਦਤਾਂ ਦਿੱਤੀਆਂ ਪਰ ਪਰਿਕਰਮਾ ਦੇ ਵਿੱਚ ਟੈਂਕ ਨਹੀਂ ਸਨ ਪਹੁੰਚਣ ਦਿੱਤੇ। ਹਰ ਇੱਕ ਤਰ੍ਹਾਂ ਦਾ ਹਥਿਆਰ ਹਿੰਦੁਸਤਾਨੀ ਫੌਜ ਨੇ ਵਰਤਿਆ, ਜਲ ਸੈਨਾ, ਥਲ ਸੈਨਾ, ਹਵਾਈ ਸੈਨਾ, ਤਿੰਨੇ ਤਰ੍ਹਾਂ ਦੀ ਜਿਹੜੀ ਸੈਨਾ ਸੀ ਉਹ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਦੀ ਪਰਿਕਰਮਾ ਦੇ ਉੱਪਰ ਕਬਜ਼ਾ ਕਰਨ ਦੀ ਨੀਅਤ ਦੇ ਨਾਲ ਲੱਗੀ ਸੀ, ਪਰ ਜਿਸ ਪਾਸੇ ਗੁਰੂ ਕਲਗੀਆਂ ਵਾਲੇ ਸੱਚੇ ਪਾਤਸ਼ਾਹ ਜੀ ਦੇ ਸ਼ੇਰ ਦੂਲੇ, ਜਿਨ੍ਹਾਂ ਨੇ ਗੁਰੂ ਕੇ ਚਰਨਾਂ ਦੇ ਵਿੱਚੋਂ ਸਬਕ ਪਹਿਲਾਂ ਮਰਨ ਕਬੂਲ ਦਾ ਪੜਿਆ, ਸਾਧ ਸੰਗਤ ਉਹਨਾਂ ਜਿਉਂਦੇ ਜੀ ਪਰਿਕਰਮਾ ਦੇ ਵਿੱਚ ਨਾ ਤਾਂ ਟੈਂਕ ਆਉਣ ਦਿੱਤੇ ਔਰ ਨਾ ਫੌਜੀ ਸਿਪਾਹੀ ਆਉਣ ਦਿੱਤੇ। ਇਹ ਸਤਿਗੁਰੂ ਜੀ ਦੀ ਕਿਰਪਾ ਸੀ, ਗੁਰੂ ਕਲਗੀਆਂ ਵਾਲੇ ਦੀ, ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀ। ਅੱਜ ਸਾਰਾ ਦਿਨ ਤੋਪਾਂ ਨੇ, ਟੈਂਕਾਂ ਨੇ ਅੱਗ ਵਰਾਈ, ਬਹੁਤਾਤ ਬੇਦੋਸ਼ੇ ਸਿੰਘ ਉਹ ਵੀ ਇਸ ਜੰਗ ਦੇ ਅੰਦਰ ਸ਼ਹਾਦਤਾਂ ਦਾ ਜਾਮ ਪੀ ਗਏ। ਕਾਰ ਸੇਵਾ ਹਜ਼ੂਰ ਸਾਹਿਬ ਲੰਗਰ ਸਾਹਿਬ ਤੋਂ ਬਾਬਾ ਨਿਧਾਨ ਸਿੰਘ ਸਾਹਿਬ ਜੀ ਹੋਰਾਂ ਨੇ ਵਿਸ਼ੇਸ਼ ਰੂਪ ਦੇ ਵਿੱਚ ਜਥਾ ਭੇਜਿਆ ਸੀ ਉੱਥੇ, ਕਿਉਂਕਿ ਜਦੋਂ ਮਹਾਂਪੁਰਖ ਬਾਬਾ ਇਹ ਕੌਮ ਸੰਤ ਜਰਨੈਲ ਸਿੰਘ ਜੀ ਖਾਲਸਾ ਨਾ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਇਸ ਪਾਕ ਪਵਿੱਤਰ ਸਥਾਨਾਂ 'ਤੇ ਪਹੁੰਚੇ, ਨਤਮਸਤਕ ਹੋਏ, ਅਤੇ ਉਸ ਸਮੇਂ ਬਾਬਾ ਨਿਧਾਨ ਸਿੰਘ ਸਾਹਿਬ ਹੋਰਾਂ ਦੇ ਨਾਲ ਬਚਨ ਬਲਾਸ ਹੋਏ ਸਨ। ਮਹਾਂਪੁਰਖ ਬਾਬਾ ਜਰਨੈਲ ਸਿੰਘ ਜੀ ਨੇ ਬਚਨ ਆਖਿਆ ਸੀ, ਕਹਿੰਦੇ ਬਾਬਾ ਜੀ ਇਕੱਲੀਆਂ ਇਮਾਰਤਾਂ ਬਣਾਉਣ ਦੀ ਸੇਵਾ ਹੀ ਕਰਦੇ ਹੋ ਜਾਂ ਕੁਝ ਹੋਰ ਵੀ ਕਰਦੇ ਹੋ? ਅਤੇ ਬਾਬਾ ਨਿਧਾਨ ਸਿੰਘ ਸਾਹਿਬ ਹੋਰਾਂ ਦੇ ਬਚਨ ਸਨ, ਕਹਿਣ ਲੱਗੇ ਮਹਾਂਪੁਰਖੋ, ਇਮਾਰਤਾਂ ਬਣਾਉਣ ਦੀ ਸੇਵਾ ਵੀ ਕਰਦੇ ਹਾਂ ਔਰ ਲੋੜ ਪੈਣ 'ਤੇ ਜੇਕਰ ਰੱਖਿਆ ਕਰਨ ਦੀ ਲੋੜ ਪਈ ਤਾਂ ਰਖਵਾਲੀ ਵਾਸਤੇ ਸ਼ਹਾਦਤਾਂ ਦੇਣ ਦੀ ਸੇਵਾ ਵੀ ਕਰਦੇ ਹਾਂ। ਅਤੇ ਵਿਸ਼ੇਸ਼ ਰੂਪ ਦੇ ਵਿੱਚ ਇੱਥੋਂ ਜਥਾ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਦੀ ਧਰਤੀ 'ਤੇ ਪਹੁੰਚਿਆ, ਉਹਨਾਂ ਵੀ ਸ਼ਹਾਦਤਾਂ ਦਿੱਤੀਆਂ। ਅਤੇ ਸਾਧ ਸੰਗਤ ਅੱਜ ਦੂਜੇ ਦਿਨ ਉਸ ਧਰਤੀ ਦੇ ਉੱਪਰ ਗਹਿ ਗੱਚਵੀਂ ਲੜਾਈ, ਪਰ ਹਿੰਦੁਸਤਾਨੀ ਫੌਜ ਸ੍ਰੀ ਅਕਾਲ ਤਖਤ ਸਾਹਿਬ ਤੱਕ ਪਹੁੰਚ ਨਾ ਸਕੀ। ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਨੂੰ ਗੋਲੀਆਂ ਲੱਗੀਆਂ, ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਵਰੂਪ ਗੋਲੀਆਂ ਦੇ ਨਾਲ ਛਲਣੀ ਛਲਣੀ ਹੋਏ। ਉਹ ਸਾਕਾ ਜਿਸ ਸਾਕੇ ਨੂੰ ਸਮਰਪਿਤ, ਤੀਜੇ ਘੱਲੂਘਾਰੇ ਨੂੰ ਸਮਰਪਿਤ ਇਹਨਾਂ ਅਸਥਾਨਾਂ ਦੇ ਉੱਪਰ ਵੀ ਸ੍ਰੀ ਅਖੰਡ ਪਾਠ ਸਾਹਿਬ ਚੱਲ ਰਹੇ ਨੇ, ਕੱਲ੍ਹ ਨੂੰ ਅੰਮ੍ਰਿਤ ਵੇਲੇ ਭੋਗ ਪਾਏ ਜਾਣਗੇ।
ਆਓ ਸੁਰਤ ਦੀ ਇਕਾਗਰਤਾ

ਬਣਾਈਏ, ਉਹਨਾਂ ਸ਼ਹੀਦਾਂ ਸਿੰਘਾਂ ਸਿੰਘਣੀਆਂ ਦੇ ਚਰਨਾਂ ਦੇ ਵਿੱਚ ਕਰੀਏ ਅਰਦਾਸ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦਾ ਓਟ ਆਸਰਾ ਲੈ ਕਰਕੇ ਚੱਲ ਰਹੀ ਲੜੀਵਾਰ ਕਥਾ ਪ੍ਰਾਰੰਭ ਕਰਨ ਤੋਂ ਪਹਿਲਾਂ ਰਸਨਾ ਕਰੀਏ ਪਵਿੱਤਰ।

ਉਸ ਸਮੇਂ ਨਾ ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਜਿਹੜੇ ਰਾਜਪੂਤਾਨਾ ਇਲਾਕੇ ਦੇ ਅੰਦਰ ਵਿਚਰਦਿਆਂ ਹੋਇਆਂ ਜਿਹੜਾ ਨਗਰ ਬਗੌਰ ਹੈ ਉਸ ਬਗੌਰ ਨਗਰ ਦੇ ਬਾਹਰੋਂ ਬਾਹਰ ਜਦੋਂ ਪਹੁੰਚੇ ਅਤੇ ਨਗਰ ਦੇ ਲੋਕਾਂ ਨੇ ਵੇਖਿਆ ਵੀ ਤਿਆਰ ਬਰ ਤਿਆਰ ਸੈਨਿਕ ਨੇ, ਉਹਨਾਂ ਨੂੰ ਇਹ ਨਹੀਂ ਪਤਾ ਵੀ ਇਹ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਜੋਤ ਨੇ। ਉਹਨਾਂ ਉਸ ਸਮੇਂ ਤਿਆਰੀਆਂ ਕਰ ਲਈਆਂ ਵੀ ਫੌਜਾਂ ਚੜ੍ਹ ਕੇ ਆ ਗਈਆਂ, ਪਰ ਸਤਿਗੁਰੂ ਜੀ ਨੇ ਨਗਰ ਦੇ ਬਾਹਰੋਂ ਬਾਹਰ ਟਿਕਾਣਾ ਕੀਤਾ। ਨਗਰ ਦੇ ਕੁਝ ਵਸਨੀਕਾਂ ਨੇ ਮਿਲ ਕਰਕੇ ਭੇਤ ਲੈਣ ਵਾਸਤੇ ਇੱਕ ਮਨੁੱਖ ਨੂੰ ਸਤਿਗੁਰੂ ਜੀ ਕੋਲ ਭੇਜਣਾ ਕੀਤਾ। ਉਹ ਮਨੁੱਖ ਜਦੋਂ ਸਤਿਗੁਰੂ ਜੀ ਦੇ ਚਰਨਾਂ ਵਿੱਚ ਪਹੁੰਚਿਆ, ਮਹਾਰਾਜ ਜੀਆਂ ਦਾ ਸ਼ਾਹੀ ਠਾਠ ਬਾਠ ਉਹਨੇ ਵੇਖਿਆ ਔਰ ਇਸ ਗੱਲ ਨੂੰ ਜਾਣਿਆ ਵੀ ਇਹ ਤਾਂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਜੋਤ ਹਨ। ਸਤਿਗੁਰੂ ਜੀ ਦੇ ਚਰਨਾਂ 'ਤੇ ਨਮਸਕਾਰ ਕੀਤੀ, ਪ੍ਰੇਮ ਸਹਿਤ ਬੇਨਤੀ ਕੀਤੀ, ਕਹਿੰਦਾ ਪਾਤਸ਼ਾਹ ਅਸੀਂ ਤਾਂ ਡਰ ਗਏ ਸਾਂ, ਨਗਰ ਦੇ ਵਸਨੀਕ ਵੀ ਬੜੇ ਭੈ ਭੀਤ ਹੋਏ ਨੇ, ਧੀਰਜ ਤੋਂ ਰਹਿਤ ਹੋ ਗਏ ਨੇ ਵੀ ਸਾਡੇ ਨਗਰ 'ਤੇ ਕਿਸੇ ਨੇ ਹਮਲਾ ਕਰ ਦਿੱਤਾ। ਸਤਿਗੁਰੂ ਕਹਿੰਦੇ ਭਾਈ ਸਾਡਾ ਕਿਸੇ ਨਗਰ ਦੇ ਵਸਨੀਕ ਨਾਲ ਵੈਰ ਨਹੀਂ, ਅਸੀਂ ਇੱਥੇ ਥੋੜ੍ਹੇ ਦਿਨ ਬਤੀਤ ਕਰਾਂਗੇ, ਚਲੇ ਜਾਵਾਂਗੇ। ਉਹ ਵਾਪਸ ਪਰਤ ਆਇਆ ਪਰ ਨਗਰ ਦੇ ਵਸਨੀਕਾਂ ਨੇ ਧੀਰਜ ਧਾਰਨ ਨਾ ਕੀਤਾ। ਅਖੀਰ ਸਤਿਗੁਰੂ ਜੀ ਨੂੰ ਬੇਨਤੀ ਕੀਤੀ, ਕਹਿੰਦੇ ਪਾਤਸ਼ਾਹ ਤੁਸੀਂ ਇੱਥੇ ਨਿਵਾਸ ਨਾ ਰੱਖ ਕੇ ਆ ਲਾਗੇ ਇੱਕ ਹੋਰ ਬੜਾ ਸੋਹਣਾ ਉਪਵਨ ਬਾਗ ਹੈ, ਉਸ ਬਾਗ ਦੇ ਵਿੱਚ ਜਾਣਾ ਕਰੋ, ਉੱਥੇ ਕਿਰਪਾ ਵਰਤਾਓ। ਅਤੇ ਸਤਿਗੁਰੂ ਜੀ ਨੂੰ ਜਦੋਂ ਬੇਨਤੀ ਕੀਤੀ, ਮਹਾਰਾਜ ਨੇ ਸਿੱਖਾਂ ਨੂੰ ਹੁਕਮ ਕੀਤਾ, ਕਹਿੰਦੇ ਭਾਈ ਇਸ ਸਥਾਨ ਤੋਂ ਆਪਣਾ ਡੇਰਾ

0: ਤੇ ਮਨੁੱਖ ਕਰ ਰਿਹਾ, ਜਿੱਥੇ ਬਹੁਤ ਹੀ ਸੋਹਣੇ ਬਾਗ ਸ਼ਾਨਦਾਰ ਰੁੱਖ ਖਲੋਤੇ ਹਨ।
1: ਡੇਰਾ ਕਰਿਓ ਸਿੰਘ ਸਮੁਦਾਏ,
0: ਪਾਤਸ਼ਾਹ ਜੀ ਨੇ ਆਪਣੇ ਸਾਰੇ ਸਿੰਘ ਸਾਥੀਆਂ ਸਮੇਤ ਉਸ ਸੋਹਣੇ ਬਾਗ ਦੇ ਅੰਦਰ ਜਾ ਕਰਕੇ ਡੇਰਾ ਕੀਤਾ।
1: ਤਬ ਪੁਰ ਜਨ ਦਰਸ਼ਨ ਕੋ ਆਏ,
0: ਜਦੋਂ ਸਤਿਗੁਰੂ ਜੀ ਦੂਜੀ ਥਾਵੇਂ ਪਹੁੰਚ ਗਏ, ਉੱਥੇ ਮਹਾਰਾਜ ਜੀਆਂ ਦਾ ਸੋਹਣਾ ਆਸਣ ਸਿੱਖ ਸੇਵਕਾਂ ਨੇ ਤਿਆਰ ਕੀਤਾ। ਸਤਿਗੁਰੂ ਜੀ ਸੋਹਣੇ ਆਸਣ ਦੇ ਉੱਪਰ ਸੁਭਾਈਮਾਨ ਹੋ ਗਏ ਤੇ ਜਿਹੜੇ ਨਗਰੀ ਦੇ ਵਸਨੀਕ ਸਨ ਨਾ, ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਦੇ ਦਰਸ਼ਨਾਂ ਨੂੰ ਆਏ, ਸਾਰੇ ਭੇਟਾਵਾਂ ਲੈ ਕਰਕੇ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਪਹੁੰਚ ਨਤਮਸਤਕ ਹੋ ਰਹੇ ਹਨ।
1: ਮਿਲੇ ਸੁਦਾਗਨ ਉਪਹਾਰੂ,
0: ਸਾਰੇ ਨਗਰ ਦੇ ਵਸਨੀਕ ਵੱਖ ਵੱਖ ਤਰ੍ਹਾਂ ਦੀ ਭੇਟਾ, ਕੋਈ ਸਤਿਗੁਰੂ ਜੀ ਦੇ ਲਈ ਕੀਮਤੀ ਵਸਤਰ ਲੈ ਕੇ ਆ ਰਹੇ ਹੈ, ਕੋਈ ਸਤਿਗੁਰੂ ਜੀ ਦੇ ਲਈ ਭੋਜਨ ਪਦਾਰਥ ਲੈ ਕਰਕੇ ਆ ਰਹੇ ਹੈ, ਕੋਈ ਧਨ ਦੀ ਭੇਟਾ, ਸਾਰੇ ਵੱਖੋ ਵੱਖਰੇ ਉਪਹਾਰ ਉਹ ਲੈ ਕਰਕੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀਆਂ ਦੇ ਹਜ਼ੂਰ ਪਹੁੰਚ ਰਹੇ ਹਨ।
1: ਬੰਦਨ ਕਰ ਹੇਰ ਮੁਖ ਚਾਰੂ,
0: ਸਤਿਗੁਰੂ ਜੀ ਦੇ ਚਰਨਾਂ ਦੇ ਉੱਪਰ ਨਮਸਕਾਰਾਂ ਕਰਦੇ ਨੇ, ਨਤਮਸਤਕ ਹੋ ਕਰਕੇ ਦਤਾਰ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀਆਂ ਦੇ ਸੋਹਣੇ ਨੂਰਾਨੀ ਮੁਖ ਦੇ ਦਰਸ਼ਨ ਕਰਦੇ ਹਨ।
1: ਸ੍ਰੀ ਪ੍ਰਭ ਕਰੁਣਾ ਕਰ ਫੁਰਮਾਇਓ,
0: ਸਤਿਗੁਰੂ ਜੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕਿਰਪਾ ਦੇ ਘਰ ਅੰਦਰ ਟਿਕੇ ਨੇ। ਮਹਾਰਾਜ ਜੀਆਂ ਨੇ ਆਪਣੀ ਮੁਬਾਰਕ ਰਸਨਾ ਤੋਂ ਪਾਵਨ ਬਚਨ ਉਚਾਰਨ ਕੀਤੇ।
1: ਓਖੇ ਚਲ ਇਨ ਕਰ ਹੈ ਨਾ ਤਹਾਯੋ,
0: ਮਹਾਰਾਜ ਜੀਆਂ ਦੇ ਬਚਨ ਸਨ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ। ਕਹਿੰਦੇ ਭਾਈ ਗੁਰਮੁਖੋ, ਇਹ ਜਿਹੜੇ ਨਗਰ ਦੇ ਵਸਨੀਕ ਆਏ ਨੇ ਨਾ, ਇਹਨਾਂ ਨਗਰ ਦੇ ਵਸਨੀਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਖੇਚਲ ਨਹੀਂ ਦੇਣੀ, ਕਿਉਂਕਿ ਜਿਹੜੇ ਸਿੱਖ ਸਨ ਨਾ ਜੀ, ਜਿੱਥੇ ਪਾਤਸ਼ਾਹ ਜੀਆਂ ਦਾ ਮੁਕਾਮ ਹੋਣਾ ਉੱਥੇ ਪਹੁੰਚ ਕਰਕੇ ਜਿਹੜੇ ਨੇੜੇ ਨੇੜੇ ਦੇ ਵਸਨੀਕ ਹੁੰਦੇ ਸਨ ਉਹਨਾਂ ਦੇ ਪਾਸੋਂ ਸੁੱਕੀਆਂ ਲੱਕੜਾਂ ਲੈ ਆਉਣੀਆਂ, ਰਸਦਾਂ ਲੈ ਆਉਣੀਆਂ, ਘੋੜਿਆਂ ਵਾਸਤੇ ਦਾਣਾ ਪੱਠਾ ਹਰਾ ਘਾਹ ਲੈ ਆਉਣਾ। ਹੁਣ ਸਤਿਗੁਰੂ ਜੀ ਜਦੋਂ ਇਸ ਬਘਾਵਰ ਨਗਰ ਦੇ ਇਸ ਸੋਹਣੇ ਬਾਗ ਵਿੱਚ ਪਹੁੰਚੇ ਨਾ, ਮਹਾਰਾਜ ਨੇ ਸਿੱਖਾਂ ਨੂੰ ਹੁਕਮ ਕੀਤਾ, ਕਹਿੰਦੇ ਭਾਈ ਗੁਰਮੁਖੋ, ਇਹ ਜਿਹੜੇ ਨਗਰ ਦੇ ਵਸਨੀਕ ਨੇ ਭਾਈ, ਇਹਨਾਂ ਨਗਰ ਦੇ ਵਸਨੀਕਾਂ ਨੂੰ ਬਹੁਤੀ ਖੇਚਲ ਨਹੀਂ ਦੇਣੀ।
1: ਘਾਸੁਰੋ ਈਂਧਨ ਲੇਹੋ ਨਾ ਕੋਈ,
0: ਕਹਿੰਦੇ ਭਾਈ ਇਹਨਾਂ ਨੂੰ ਨਾ ਤਾਂ ਤੁਸੀਂ ਘਾਹ ਦੇ ਵਾਸਤੇ ਆਖਣਾ, ਕਿਉਂਕਿ ਆਪਾਂ ਬਾਗ ਦੇ ਵਿੱਚ ਬੈਠੇ ਹਾਂ, ਆਹ ਵੇਖੋ ਕਿੰਨਾ ਸੋਹਣਾ ਹਰਾ ਘਾਹ ਨਜ਼ਰ ਆਉਂਦਾ ਪਿਆ, ਔਰ ਨਾ ਹੀ ਸੁੱਕੀਆਂ ਲੱਕੜਾਂ ਦੇਈ, ਇਸ ਨਗਰ ਦੇ ਵਸਨੀਕਾਂ ਨੂੰ ਆਖਣਾ ਹੈ।
1: ਇਸ ਹੀ ਥਲ ਸਭ ਪ੍ਰਾਪਤ ਹੋਈ,
0: ਇਹ ਸਾਰੀਆਂ ਵਸਤੂਆਂ ਘਾਹ ਦਾਣਾ ਪੱਠਾ ਸੁੱਕੀਆਂ ਲੱਕੜਾਂ ਆਪਾਂ ਨੂੰ ਇਸੇ ਬਾਗ ਦੇ ਵਿੱਚੋਂ ਸੌਖਿਆਂ ਪ੍ਰਾਪਤ ਹੋ ਜਾਣੀਆਂ ਹਨ।
1: ਬਾਗ ਪਹਿਲੋ ਥਲ ਬਹੁ ਸੁਖਦਾਈ,
0: ਇਹ ਜਿਹੜਾ ਬਾਗ ਹੈ ਨਾ, ਇਹ ਬਾਗ ਦਾ ਸਥਾਨ ਬੜਾ ਭਲਾ ਔਰ ਬਹੁਤਾਤ ਸੁਖ ਦੇਣ ਵਾਲਾ ਹੈ।
1: ਇਸ ਮਹਿ ਤੇ ਲਿਹੁ ਚਹਿ ਸਮਦਾਈ,
0: ਇਸੇ ਬਾਗ ਦੇ ਵਿੱਚੋਂ, ਜਿਹੜੇ ਬਾਗ ਦੇ ਵਿੱਚੋਂ ਸਾਨੂੰ ਸ਼ਾਨਦਾਰ ਇਹ ਸਥਾਨਾਂ ਦੀ ਪ੍ਰਾਪਤੀ ਹੋਈ ਹੈ, ਇਹ ਸੋਹਣੇ ਰਮਣੀਕ ਸਥਾਨ ਜਿੱਥੇ ਅਸੀਂ ਆਸਣ ਲਾ ਕਰਕੇ ਬੈਠਣਾ ਕੀਤਾ, ਇਹ ਇਸੇ ਬਾਗ ਦੇ ਵਿੱਚ ਹਨ। ਉੱਥੇ ਨਾਲ ਹੀ ਘਾਹ ਔਰ ਸੁੱਕੀਆਂ ਲੱਕੜਾਂ ਉਹ ਵੀ ਇਸੇ ਬਾਗ ਦੇ ਵਿੱਚੋਂ ਪ੍ਰਾਪਤ ਕਰਨੀਆਂ ਹਨ।
1: ਘਨੇ ਨਗਰ ਜਨ ਜਬ ਹੀ ਆਏ,
0: ਵੀ ਇਹ ਜਿਹੜਾ ਨਗਰ ਹੈ ਨਾ, ਇਹ ਨਗਰ ਬਹੁਤਾਤ ਘਣਾ, ਇਸ ਸੋਹਣੇ ਨਗਰ ਦੇ ਵਿੱਚੋਂ ਜਿੰਨੇ ਵੀ ਸੇਵਕ ਸਾਡੇ ਪਾਸ ਚੱਲ ਕਰਕੇ ਆਏ ਹਨ,
1: ਤਿਨਕੋ ਸੰਗ ਪ੍ਰਭੂ ਸਿਧਾਏ,
0: ਉਹਨਾਂ ਬੇਨਤੀ ਕੀਤੀ, ਕਹਿੰਦੇ ਸਤਿਗੁਰੂ ਕਿਰਪਾ ਕਰੋ, ਨਗਰ ਦੇ ਵਿੱਚ ਆਪਣੇ ਮੁਕੱਦਸ ਚਰਨ ਪਾਉਣੇ ਕਰੋ। ਉਹਨਾਂ ਨੇ ਸਤਿਗੁਰੂ ਜੀਆਂ ਨੂੰ, ਪ੍ਰਭੂ ਜੀ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀਆਂ ਨੂੰ ਆਪਣੇ ਨਾਲ ਲੈ ਕਰਕੇ ਜਾਣਾ ਕੀਤਾ।
1: ਰਿਚਕ ਹਤਨ ਥਾਨ ਅਵਲੋਕਨ,
0: ਉਸ ਸਮੇਂ ਨਾ ਜੀ ਸਤਿਗੁਰੂ ਜੀ ਆਪ ਚਾਹਵਾਨ ਸਨ, ਕੱਲ ਵੀ ਬੇਨਤੀ ਕੀਤੀ ਸੀ ਵੀ ਜਿਸ ਜਗ੍ਹਾ ਦੇ ਉੱਪਰ ਨਾ ਭੀਮ ਨੇ ਕ੍ਰਿਚਕ ਨੂੰ ਮਾਰਨਾ ਕੀਤਾ, ਉਹ ਸਥਾਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਿੱਥੇ ਕ੍ਰਿਚਕ ਦੀ ਹੱਤਿਆ ਕੀਤੀ ਗਈ, ਉਹਨੂੰ ਮਾਰਿਆ ਗਿਆ, ਉਹ ਸਥਾਨ ਸਤਿਗੁਰੂ ਜੀ ਵੇਖਣਾ ਚਾਹੁੰਦੇ ਹਨ।
1: ਪੂਜਤ ਚਲੇ ਲੀਏ ਪੁਰ ਲੋਕਾਂ,
0: ਸਤਿਗੁਰੂ ਜੀ ਨਗਰੀ ਦੇ ਲੋਕਾਂ ਦੇ ਕੋਲੋਂ ਪੁੱਛਦੀਆਂ ਹੋਈਆਂ, ਨਗਰ ਦੇ ਲੋਕਾਂ ਦੇ ਨਾਲ ਉਸ ਸਥਾਨ ਵੱਲ ਜਾਣਾ ਕਰ ਰਹੇ ਹਨ।
1: ਸਿੰਘਨ ਪ੍ਰਤ ਅਸ ਹੁਕਮ ਬਖਾਨਾ,
0: ਸਤਿਗੁਰੂ ਜੀ ਨੇ ਆਪਣੇ ਨਿਕਟ ਵਰਤੀ ਜਿਹੜੇ ਸਿੰਘ ਸਤਿਗੁਰੂ ਜੀ ਦੀ ਹਜ਼ੂਰੀ ਦੇ ਵਿੱਚ ਹਰ ਵੇਲੇ ਨਾਲ ਰਹਿਣ ਵਾਲੇ ਨੇ, ਉਹਨਾਂ ਸਿੰਘਾਂ ਨੂੰ ਮੁਖਾਤਿਬ ਹੁੰਦਿਆਂ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਪਾਵਨ ਬਚਨ ਉਚਾਰਨ ਕੀਤਾ।
1: ਚਲਹ ਪਿਆ ਦੇ ਤਜਹ ਕੇ ਕਾਨਾ,
0: ਕਹਿੰਦੇ ਭਾਈ ਗੁਰਮੁਖੋ, ਆਪਾਂ ਇੱਥੋਂ ਪੈਦਲ ਹੀ ਨਗਰੀ ਦੇ ਵੱਲ ਜਾਣਾ ਕਰਾਂਗੇ, ਇੱਥੋਂ ਘੋੜੇ ਇੱਤ ਆਦਿਕ ਹੋਰ ਕੁਝ ਵੀ ਲੈ ਕਰਕੇ ਜਾਣ ਦੀ ਜ਼ਰੂਰਤ ਨਹੀਂ ਹੈ।
1: ਤਿਮ ਸੁਣ ਕਰ ਗਨ ਕੀ ਇਸ ਭਿਆਨਾ,
0: ਇਸ ਤਰੀਕੇ ਦੇ ਨਾਲ ਸਤਿਗੁਰੂ ਜੀ ਨੇ ਸਿੰਘਾਂ ਨੂੰ ਵਰਜ ਦਿੱਤਾ ਵੀ ਆਪਾਂ ਨੇ ਪੈਦਲ ਹੀ ਨਗਰ ਦੇ ਵੱਲ ਜਾਣਾ, ਔਰ ਕ੍ਰਿਚਕ ਵੱਧ ਵਾਲਾ ਸਥਾਨ ਵੀ ਵੇਖਣਾ ਹੈ, ਇਸ ਕਰਕੇ ਘੋੜਿਆਂ ਦੀ ਜ਼ਰੂਰਤ ਨਹੀਂ ਹੈ। ਅਤੇ ਸਿੰਘ ਵੀ ਸਤਿਗੁਰੂ ਜੀ ਦੇ ਬਚਨ, ਉਹਨਾਂ ਨੇ ਜਦੋਂ ਸਤ ਬਚਨ ਆਖ ਦਿੱਤਾ

0: ਉੱਚੀ ਪਹਾੜੀ ਦੇ ਉੱਪਰ, ਬਹੁਤ ਉੱਚੇ ਸਥਾਨ ਦੇ ਉੱਪਰ, ਕਿਉਂਕਿ ਕੋਕੁ ਦੂਰੀ ਦੇ ਉੱਪਰ ਤਾਂ ਨਗਰ ਸੀ ਜਿੱਥੇ ਸਤਿਗੁਰੂ ਜੀ ਨੇ ਟਿਕਾਣਾ ਕੀਤਾ ਹੋਇਆ ਸੀ। ਉਸ ਸਥਾਨ ਤੋਂ ਇੱਕ ਕੋਹ ਦੀ ਦੂਰੀ ਦੇ ਉੱਪਰ ਨਗਰ ਜਿਹੜਾ ਉੱਚੇ ਸਥਾਨ 'ਤੇ ਵਸ ਰਿਹਾ ਹੈ, ਉੱਥੇ ਸਤਿਗੁਰੂ ਜੀਆਂ ਨੇ ਪਹੁੰਚਣਾ ਕੀਤਾ।
1: ਭਲੇ ਭਲੇ ਥਲ ਗੁਰੂ ਨਿਹਾਰੇ।
0: ਸਤਿਗੁਰੂ ਜੀ ਨੇ ਨਗਰ ਦੇ ਸਾਰੇ ਜਿਹੜੇ ਸੋਹਣੇ ਭਲੇ ਅਸਥਾਨ ਸਨ, ਉਹ ਸਾਰੇ ਸਥਾਨ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀਆਂ ਨੇ ਵੇਖਣੇ ਕੀਤੇ।
1: ਬੂਝੇ ਨਰਨ ਬਤਾਵਤ ਸਾਰੇ।
0: ਹੁਣ ਜਿਹੜੇ ਨਗਰ ਦੇ ਲੋਕ ਸਨ ਉਹਨਾਂ ਨੂੰ ਸਤਿਗੁਰੂ ਜੀ ਪੁੱਛਣਾ ਕਰਦੇ ਨੇ, ਉਹ ਨਗਰੀ ਦੇ ਵਸਨੀਕ ਸਾਰੇ ਸੱਚੇ ਪਾਤਸ਼ਾਹ ਜੀਆਂ ਨੂੰ ਸਾਰੇ ਅਸਥਾਨਾਂ ਦਾ ਇਤਿਹਾਸ ਔਰ

0: ਉਹਨਾਂ ਨੇ ਜਦੋਂ ਸੁਣਿਆ ਵੀ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੀ ਜੋਤ ਦੇ ਮਾਲਕ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਏ ਨੇ, ਸੁਣ ਕਰਕੇ ਨਾ ਉਹ ਵੱਖ ਵੱਖ ਨਗਰਾਂ ਦੇ ਲੋਕ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਪਾਵਨ ਚਰਨ ਕਮਲਾਂ ਦੇ ਅੰਦਰ ਉਹਨਾਂ ਪਹੁੰਚਣਾ ਕੀਤਾ ਔਰ ਆ ਕਰਕੇ ਸਤਿਗੁਰੂ ਜੀ ਦੇ ਦਰਸ਼ਨ ਕਰ ਰਹੇ ਹਨ। ਉਸ ਸਮੇਂ ਨਾ ਜੀ ਜਿਨ੍ਹਾਂ ਨੇ ਡਰ ਧਾਰਨ ਕਰਦਿਆਂ ਸਤਿਗੁਰੂ ਪਾਤਸ਼ਾਹ ਜੀਆਂ ਦੇ ਹਜ਼ੂਰ ਆਪਣੀ ਬੇਨਤੀ ਆਖਣੀ ਕੀਤੀ,
1: ਸਿੰਘਨ ਪ੍ਰਤ ਗੁਰ ਬੋਲੇ ਬਾਣੀ।
0: ਉਸ ਸਮੇਂ ਨਾ ਜਦੋਂ ਉਹਨਾਂ ਬੇਨਤੀ ਕੀਤੀ ਡਰ ਧਾਰਨ ਕਰਦਿਆਂ ਹੋਇਆਂ ਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀਆਂ ਨੇ ਆਪਣੇ ਸਿੰਘਾਂ ਦੇ ਪ੍ਰਤੀ ਆਪਣੇ ਮੁਖ ਤੋਂ ਪਾਵਨ ਬਚਨ ਉਚਾਰਨ ਕੀਤੇ।
1: ਇੱਕ ਇੱਕ ਗ੍ਰਾਮ ਨਗਰ ਮਹਿ ਜਾਵਹੁ,
0: ਕਹਿੰਦੇ ਭਾਈ ਗੁਰਮੁਖੋ ਇੱਕ ਇੱਕ ਸਿੰਘ ਜਿਹੜਾ ਉਹ ਹਰ ਇੱਕ ਵੱਖਰੇ ਵੱਖਰੇ ਨਗਰ ਦੇ ਅੰਦਰ ਜਾਣਾ ਕਰੋ,
1: ਖੇਚਰ ਤਿਸੈ ਹਟਾਵਹੁ,
0: ਤੇ ਜਿਹੜਾ ਕੋਈ ਨਗਰ ਦੇ ਵਸਨੀਕਾਂ ਨੂੰ ਬੇਫਜ਼ੂਲ ਤੰਗ ਕਰ ਰਿਹਾ ਜਾਂ ਕਿਸੇ ਰੂਪ ਦੇ ਵਿੱਚ ਨਗਰ ਦੇ ਵਸਨੀਕਾਂ ਦੇ ਨਾਲ ਵਧੀਕੀ ਕਰ ਰਿਹਾ, ਧੱਕਾ ਕਰ ਰਿਹਾ, ਕਿਸੇ ਰੂਪ ਦੇ ਵਿੱਚ ਨਗਰ ਦੇ ਵਸਨੀਕਾਂ ਨੂੰ ਦੁੱਖ ਦੇਣਾ ਕਰ ਰਿਹਾ, ਇੱਕ ਇੱਕ ਨਗਰ ਦੇ ਵਿੱਚ ਇੱਕ ਇੱਕ ਸਿੰਘ ਜਾਣਾ ਕਰੋ ਔਰ ਉਹਨਾਂ ਵਧੀਕੀ ਕਰਨ ਵਾਲਿਆਂ ਨੂੰ ਧੱਕੇ ਦੇ ਨਾਲ ਵਧੀਕੀ ਕਰਨ ਤੋਂ ਹਟਾਉਣਾ ਕਰੋ।
1: ਨਾਥ ਹੁਕਮ ਸੁਣ ਸੁਣ ਕਰ ਗਏ,
0: ਹੁਣ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀਆਂ ਦਾ ਹੁਕਮ ਹੋਵੇ ਤੇ ਜਿਹੜੇ ਗੁਰੂ ਕੇ ਪਿਆਰੇ ਸਿੰਘ ਨੇ ਜੀ ਉਹ ਸਤਿਗੁਰੂ ਜੀ ਦਾ ਹੁਕਮ ਥੋੜ੍ਹੀ ਮੋੜਦੇ ਨੇ, ਗੁਰੂ ਦੇ ਪ੍ਰੇਮ ਦੇ ਅੰਦਰ ਭਿੱਜੇ ਹੋਏ ਗੁਰੂ ਕੇ ਪਿਆਰੇ ਸਿੰਘ ਜਿਹੜੇ ਸਤਿਗੁਰੂ ਜੀ ਦੇ ਇੱਕ ਇੱਕ ਹੁਕਮ ਤੋਂ ਆਪਣਾ ਆਪ ਕੁਰਬਾਨ ਕਰਨ ਵਾਸਤੇ ਤਤਪਰ ਰਹਿੰਦੇ ਨੇ, ਉਹਨਾਂ ਨੇ ਜਦੋਂ ਸਤਿਗੁਰੂ ਜੀਆਂ ਦੇ ਪਾਵਨ ਹੁਕਮਾਂ ਨੂੰ ਸੁਣਨਾ ਕੀਤਾ ਔਰ ਸੁਣ ਸੁਣ ਕੇ ਸਾਰੇ ਸਿੰਘਾਂ ਨੇ ਜਾਣਾ ਕੀਤਾ।
1: ਦੇ ਦੇ ਧੀਰ ਬਚਾਵਤ ਪਏ,
0: ਵੱਖ ਵੱਖ ਪਿੰਡਾਂ ਦੇ ਵਿੱਚ ਗੁਰੂ ਰੂਪ ਸਿੰਘ ਜਿਹੜੇ ਨੇ ਉਹ ਪਹੁੰਚ ਰਹੇ ਨੇ, ਪਹੁੰਚਦਿਆਂ ਹੋਇਆਂ ਨਗਰ ਦੇ ਵਸਨੀਕਾਂ ਨੂੰ ਧੀਰਜ ਦਿੰਦੇ ਨੇ, ਜਿਹੜੇ ਵਧੀਕੀਆਂ ਕਰਨ ਵਾਲੇ ਨੇ ਜ਼ੁਲਮ ਕਰਨ ਵਾਲੇ ਨੇ ਉਹਨਾਂ ਨੂੰ ਪਿਆਰ ਨਾਲ ਸਮਝਾਉਣਾ ਕਰਦੇ ਨੇ, ਜੇ ਨਹੀਂ ਸਮਝਦੇ ਤੇ ਫਿਰ ਦੂਸਰੇ ਤਰੀਕੇ ਦੇ ਨਾਲ ਸਿੰਘ ਨਗਰ ਦੇ ਵਸਨੀਕ

0: ਸੈਰ ਕਰਦਿਆਂ ਹੋਇਆਂ ਇਹਨਾਂ ਵੱਖ ਵੱਖ ਨਗਰਾਂ ਨੂੰ ਵੇਖਣਾ ਕੀਤਾ।
1: ਆਨ ਗੁਰੂ ਭਗਵਾਨ,
0: ਸਤਿਗੁਰੂ ਜੀ ਸੋਹਣਾ ਸਥਾਨ ਵੇਖਣਾ ਕਰਦੇ ਨੇ, ਵੇਖ ਕਰਕੇ ਗੁਰੂ ਭਗਵਾਨ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਉੱਥੇ ਉਤਾਰਾ ਕਰ ਲੈਂਦੇ ਹਨ।
1: ਡੇਰੇ ਕੋ ਕੀ ਨਮਕਾਮੋ,
0: ਇਸ ਤਰੀਕੇ ਦੇ ਨਾਲ ਸਤਿਗੁਰੂ ਜੀਆਂ ਦਾ ਜਿਹੜਾ ਡੇਰਾ ਏ ਉਹ ਜਿੱਥੇ ਸੋਹਣੀ ਸੁਚੱਜੀ ਥਾਂ ਹੁੰਦੀ ਹੈ ਉਸ ਸਥਾਨ ਦੇ ਉੱਪਰ ਸਤਿਗੁਰੂ ਜੀ ਆਪਣਾ ਡੇਰਾ ਆਪਣਾ ਟਿਕਾਣਾ ਕਰਦੇ ਹਨ। ਜਿੱਥੇ ਸੋਹਣਾ ਸਥਾਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਗੁਰੂ ਕੇ ਸਾਥੀ ਸਿੰਘ ਸੂਰਵੀਰ ਯੋਧੇ ਵੇਖਣਾ ਕਰਦੇ ਹਨ।
1: ਇੱਕ ਦਿਨ ਉਸਤਰ ਗੁਰੂ ਕੇ ਚਰਨ ਗਏ ਪੁਰ ਤੀਰ,
0: ਇਸੇ ਤਰੀਕੇ ਨਾਲ ਸਤਿਗੁਰੂ ਜੀ ਕਿਰਪਾ ਵਰਤਾ ਰਹੇ ਨੇ। ਜਿਹੜਾ ਗੁਰੂ ਕੇ ਚਰਨਾਂ ਦੇ ਵਿੱਚ ਪ੍ਰੇਮ ਭਾਵਨਾ ਦੇ ਨਾਲ ਨਿਮਰਤਾ ਧਾਰਨ ਕਰਕੇ ਆਉਂਦਾ ਫਿਰ ਉਹ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚੋਂ ਨੌ ਨਿਧੀਆਂ ਅਠਾਰਾਂ ਸਿੱਧੀਆਂ ਸੁੱਖ ਲੈ ਕਰਕੇ ਜਾਣਾ ਕਰਦਾ, ਕਿਉਂਕਿ ਗੁਰੂ ਨਾਨਕ ਸਾਹਿਬ ਜੀ ਦੇ ਘਰ ਦਾ ਸਿਧਾਂਤ ਵੀ ਇਹੀ ਹੈ ਵੀ ਦਰ ਤੇ ਆਏ ਨੂੰ ਦੇਗ ਔਰ ਚੜ ਕੇ ਆਏ ਨੂੰ ਤੇਗ, ਹਰ ਵਕਤ ਤਿਆਰ ਮਿਲਦੀ ਹੈ। ਜਿਹੜਾ ਕੋਈ ਪ੍ਰੇਮ ਭਾਵਨਾ ਦੇ ਨਾਲ ਗੁਰੂ ਕੇ ਚਰਨਾਂ ਦੇ ਵਿੱਚ ਪਹੁੰਚਣਾ ਕਰਦਾ ਫਿਰ ਉਹ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚੋਂ ਬੇਅੰਤ ਦਾਤਾਂ ਸੰਸਾਰ ਦੇ ਸੁੱਖ ਪਰਮਾਰਥਕ ਸੁੱਖ ਅਧਿਆਤਮਕ ਸੁੱਖਾਂ ਦੀ ਦਾਤ ਸਤਿਗੁਰੂ ਜੀ ਦੇ ਜਿਹੜੇ ਸਨ ਵੱਖ ਵੱਖ ਲੈ ਕੇ ਜਾਣ ਵਾਸਤੇ ਤੇ ਉਹ ਜਿਹੜੇ ਊਂਠਾਂ ਦੇ ਮਾਲਕ ਸਨ ਨਾ ਉਹ ਮਾਲਕਾਂ ਨੂੰ ਊਠ ਅੱਗਿਓਂ ਮਿਲ ਪਏ ਹਨ ਤੇ ਉਧਰ ਪਿੱਛੇ ਪਿੱਛੇ ਜਿਹੜੇ ਬਾਗ ਦੇ ਮਾਲੀ ਸਨ ਸੋਟੀਆਂ ਮਾਰਦੇ ਆ ਰਹੇ ਸਨ। ਉਹ ਸੋਟੀਆਂ ਮਾਰਦੇ ਹੋਏ ਗਾਲਾਂ ਕੱਢਦੇ ਹੋਏ ਜਦੋਂ ਊਠਾਂ ਨੂੰ ਅੱਗੇ ਲਾ ਕੇ ਤੁਰੇ ਤੇ ਅੱਗੇ ਊਠਾਂ ਦੇ ਮਾਲਕ ਵੀ ਮਿਲ ਪਏ। ਜਦੋਂ ਮਿਲੇ ਜੀ ਇੱਕ ਦੂਸਰੇ ਦੇ ਨਾਲ ਬਾਗ ਦੇ ਮਾਲੀ ਔਰ ਊਠਾਂ ਦੇ ਮਾਲਕਾਂ ਨੇ ਗਾਲਾਂ ਕੱਢ ਕੱਢ ਕੇ ਲੜਾਈ ਝਗੜਾ ਕਰਨਾ ਸ਼ੁਰੂ ਕਰ ਦਿੱਤਾ।
1: ਲਾਠੀ ਸੋਟਨ ਭਈ ਲੜਾਈ,
0: ਇੱਕ ਦੂਜੇ ਦੇ ਉੱਪਰ ਲਾਠੀਆਂ ਸੋਟੀਆਂ, ਇੱਧਰ ਊਠਾਂ ਦੇ ਮਾਲਕ ਦੂਜੇ ਪਾਸੇ ਬਾਗ ਦੇ ਮਾਲੀ। ਬੜੀ ਭਿਆਨਕ ਜਿਹੜੀ ਸੀ ਲੜਾਈ ਉਸ ਸਮੇਂ ਊਠਾਂ ਦੇ ਮਾਲਕ ਔਰ ਬਾਗ ਦੇ ਮਾਲੀਆਂ ਦੇ ਵਿਚਕਾਰ ਹੋਣ ਲੱਗੀ।
1: ਮਾਰੇ ਉਪਵਨਵਾਨ ਭਲਾਈ,
0: ਉਸ ਸਮੇਂ ਜੀ ਜਿਹੜੇ ਊਠਾਂ ਦੇ ਮਾਲਕ ਸਨ ਉਹਨਾਂ ਦਾ ਜ਼ੋਰ ਚੱਲ ਗਿਆ। ਉਹਨਾਂ ਨੇ ਜਦੋਂ ਸੋਟੀਆਂ ਮਾਰੀਆਂ ਝਗੜਾ ਕੀਤਾ ਤੇ ਜਿਹੜੇ ਬਾਗ ਦੇ ਮਾਲੀ ਸਨ ਨਾ ਜੀ ਉਹਨਾਂ ਨੂੰ ਗਾਲਾਂ ਕੱਢਦਿਆਂ ਹੋਇਆਂ ਸੋਟੀਆਂ ਮਾਰਦਿਆਂ ਹੋਇਆਂ ਅੱਗੇ ਲਾ ਕੇ ਦੜਾਉਣਾ ਕੀਤਾ।
1: ਲੈ ਉਸਤਰ ਇਹ ਗੁਰ ਟਿਕ ਆਏ,
0: ਉਧਰ ਜਦੋਂ ਬਾਗ ਦੇ ਮਾਲੀ ਦੌੜ ਗਏ ਤੇ ਇੱਧਰ ਦੂਸਰੇ ਪਾਸੇ ਊਠਾਂ ਦੇ ਮਾਲਕ ਆਪਣੇ ਊਠਾਂ ਨੂੰ ਲੈ ਕਰਕੇ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀਆਂ ਦੇ ਹਜ਼ੂਰ ਪਹੁੰਚ ਗਏ ਹਨ।
1: ਮਾਲੀ ਕਰਨ ਪੁਕਾਰ ਸਿਧਾਏ,
0: ਉਸ ਸਮੇਂ ਊਠਾਂ ਦੇ ਮਾਲਕਾਂ ਨੇ ਸਤਿਗੁਰੂ ਜੀ ਦੇ ਹਜ਼ੂਰ ਪਹੁੰਚਣਾ ਕੀਤਾ ਤੇ ਜਿਹੜੇ ਬਾਗ ਦੇ ਵਿੱਚ ਮਾਲੀ ਸਨ ਉਹਨਾਂ ਮਾਲੀਆਂ ਨੇ

0: ਪੁਕਾਰਾਂ ਕੀਤੀਆਂ ਵੀ ਅਸੀਂ ਗਏ ਸਾਂ ਬਾਗ ਦੇ ਵਿੱਚ, ਇੱਦਾਂ ਇੱਦਾਂ ਊਂਠ ਚੱਲ ਰਹੇ ਸਨ, ਅਸੀਂ ਸੋਟੀਆਂ ਦੇ ਨਾਲ ਊਂਠਾਂ ਨੂੰ ਮਾਰਿਆ, ਅੱਗਿਓਂ ਊਂਠਾਂ ਦੇ ਜਿਹੜੇ ਮਾਲਕ ਸਨ ਉਹ ਆ ਗਏ, ਉਹਨਾਂ ਸਾਨੂੰ ਮਾਰਨਾ ਕੀਤਾ, ਅਸੀਂ ਤਾਂ ਮਾਰ ਖਾ ਕੇ ਦੌੜ ਕੇ ਹੁਣ ਤੁਹਾਡੇ ਕੋਲ ਪਹੁੰਚੇ ਹਾਂ ਵੀ ਉਹ ਊਂਠ ਜਿਹੜੇ ਨੇ ਸੁਣਿਆ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਨੇ, ਉਹਨਾਂ ਦੇ ਕੋਲ ਬਹੁਤਾਤ ਤਿਆਰ ਬਰ ਤਿਆਰ ਸਿੱਖ ਸੈਨਿਕ ਹਰ ਵੇਲੇ ਰਹਿੰਦੇ ਨੇ ਸਤਿਗੁਰੂ ਜੀ ਦੇ ਹਜ਼ੂਰ। ਉਹਨਾਂ ਫਿਰ ਉੱਥੇ ਬੈਠ ਕਰਕੇ ਨਾ ਜਦੋਂ ਮਾਲੀਆਂ ਨੇ ਮਾਲਕਾਂ ਨੂੰ ਵਾਰਤਾ ਦੱਸੀ ਤੇ ਆਪਸ ਦੇ ਵਿੱਚ ਸਲਾਹ ਮਸ਼ਵਰਾ ਕਰਨ ਲੱਗੇ,
1: ਸਿੰਘ ਜੋ ਆਵੇ ਕੋ ਇਤ ਰਹਾ,
0: ਉੱਥੇ ਫਿਰ ਜਿਹੜੇ ਮਾਲੀ ਸਨ ਉਹ ਕਹਿਣ ਲੱਗੇ ਬਾਗ ਦੇ ਮਾਲਕਾਂ ਨੂੰ, ਕਹਿੰਦੇ ਜੀ ਸਾਨੂੰ ਤਾਂ ਬਹੁਤ ਮਾਰਾਂ ਪਈਆਂ, ਗੁਰੂ ਕੇ ਸਿੰਘਾਂ ਨੇ ਸਾਨੂੰ ਤਾਂ ਬਹੁਤ ਬੁਰੀ ਤਰੀਕੇ ਦੇ ਨਾਲ ਕੁੱਟਣਾ ਕੀਤਾ। ਅਤੇ ਬਾਗ ਦੇ ਮਾਲਕ ਕਹਿਣ ਲੱਗੇ ਵੀ ਕੋਈ ਗੱਲ ਨਹੀਂ, ਜੇ ਕਿਤੇ ਆਪਣੇ ਇਸ ਇਲਾਕੇ ਵੱਲ ਨੂੰ ਨਾ ਕੋਈ ਗੁਰੂ ਕਾ ਜਿਹੜਾ ਸਿੰਘ ਹੈ ਉਹ ਜਦੋਂ ਆਉਣਾ ਕਰੇਗਾ, ਕਹਿੰਦੇ ਉਸ ਸਮੇਂ ਨਾ ਜਦੋਂ ਗੁਰੂ ਕਾ ਸਿੰਘ ਆਪਣੇ ਨਗਰ ਵੱਲ ਆਇਆ, ਆਪਾਂ ਘੇਰ ਕੇ ਉਹਦੇ ਮੁਕੀਆਂ

0: ਗੁਰੂ ਕੇ ਸਿੰਘਾਂ ਨੇ ਊਠਾਂ ਦੇ ਮਾਲਕਾਂ ਨੇ ਇਸ ਮਾੜੇ ਕੰਮ ਦਾ ਨਾ ਹੁਣ ਆਪਾਂ ਗੁਰੂ ਦੇ ਸਿੰਘਾਂ ਪਾਸੋਂ ਉਹਨਾਂ ਨੂੰ ਮਾਰ ਕੁੱਟ ਕੇ ਬਦਲਾ ਲੈਣਾ ਕਰਾਂਗੇ।
1: ਰਹਿਤ ਕਾਵਤ ਗਾਤ ਬਹੋਰੀ।
0: ਹੁਣ ਸਾਧ ਸੰਗਤ ਇੱਧਰ ਬਾਗਾਂ ਦੇ ਮਾਲਕ ਰਾਹ ਤੱਕਣ ਲੱਗ ਪਏ ਵੀ ਕਦੋਂ ਕੋਈ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਸਿੰਘ ਆਉਣਾ ਕਰੇ ਅਤੇ ਅਸੀਂ ਸਿੰਘ ਨੂੰ ਘੇਰ ਕੇ ਮੁੱਕੀਆਂ ਮਾਰੀਏ, ਸੋਟੀਆਂ ਮਾਰੀਏ, ਅਤੇ ਜੋ ਉਹਨਾਂ ਸਾਡੇ ਨਾਲ ਕੀਤਾ ਉਹਦਾ ਅਸੀਂ ਬਦਲਾ ਲਈਏ। ਇਸ ਕਰਕੇ ਹੁਣ ਘਾਤ ਲਾ ਕੇ ਨਾ ਗੁਰੂ ਕੇ ਸਿੰਘਾਂ ਦਾ ਜਿਹੜਾ ਰਸਤਾ ਸੀ ਉਹ ਬਾਗਾਂ ਦੇ ਮਾਲਕ ਔਰ ਮਾਲੀ ਵੇਖਣ ਲੱਗੇ।
1: ਗਮਨਿਓ ਸਿੰਘ ਏਕ ਤਿਸ ਠਾਉਰੀ।
0: ਹੁਣ ਇੱਕ ਦਿਨ ਸਾਧ ਸੰਗਤ ਸਵਾਬੇ ਹੋ ਜਾ ਬਣ ਗਿਆ, ਕਈ ਦਿਨ ਘਾਤ ਲਾ ਕੇ ਵੇਖਦੇ ਰਹੇ ਵੀ ਕਦੋਂ ਸਮਾਂ ਬਣੇ ਕਦੋਂ ਸਮਾਂ ਬਣੇ। ਇੱਕ ਦਿਨ ਸਮਾਂ ਬਣ ਆਇਆ, ਇੱਕ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀਆਂ ਦਾ ਸਿੰਘ, ਉਹਨਾਂ ਨੂੰ ਤਾਂ ਪਤਾ ਕੋਈ ਨਹੀਂ ਵੀ ਸਾਡਾ ਘਾਤ ਲਾ ਕੇ ਸਾਡੀ ਉਡੀਕ ਕਰਦੇ ਪਏ ਨੇ। ਉਸ ਗੁਰੂ ਕੇ ਸਿੰਘ ਨੇ ਨਾ ਉਸ ਦਿਸ਼ਾ ਵਾਲੇ ਪਾਸੇ ਆਉਣਾ ਕੀਤਾ ਜਿੱਥੇ ਬਾਗਾਂ ਦੇ ਮਾਲਕ ਅਤੇ ਮਾਲੀ ਘਾਤ ਲਾ ਕਰਕੇ ਸਿੰਘਾਂ ਦੀ ਉਡੀਕ ਕਰ ਰਹੇ ਹਨ। ਹੁਣ ਜਦੋਂ ਗੁਰੂ ਕਾ ਸਿੰਘ ਆਪਣੇ ਸੁਭਾਅ ਦੇ ਵਿੱਚ ਆਪਣੀ ਮੌਜ ਦੇ ਵਿੱਚ ਚੱਲਦਿਆਂ ਹੋਇਆ ਨਗਰ ਦੇ ਨੇੜੇ ਪਹੁੰਚ ਗਿਆ, ਇਹ ਜਿਹੜੇ ਦੁਸ਼ਟ ਪਿਛਲੇ ਕਈ ਦਿਨਾਂ ਤੋਂ ਘਾਤ ਲਾ ਕੇ ਬੈਠੇ ਸਨ ਵੀ ਜਦੋਂ ਸਮਾਂ ਬਣਿਆ ਨਾ ਕੋਈ ਸਿੰਘ ਕਾਬੂ ਵਿੱਚ ਆ ਗਿਆ, ਮੁੱਕੀਆਂ ਮਾਰਾਂਗੇ, ਸੋਟੀਆਂ ਮਾਰਾਂਗੇ। ਉਹਨਾਂ ਨੇ ਨਾ ਉਸ ਸਮੇਂ ਗੁਰੂ ਕੇ ਸਿੰਘ ਨੂੰ, ਗੁਰੂ ਕੇ ਪਿਆਰੇ ਸਿੱਖ ਨੂੰ ਦੁਸ਼ਟਾਂ ਨੇ ਘੇਰਨਾ ਕੀਤਾ।
1: ਹਿਤ ਮਾਰਨ ਕਾ ਹੱਥ ਉਠਾਏ।
0: ਤੇ ਜਿਸ ਸਮੇਂ ਘੇਰ ਕੇ ਨਾ ਗੁਰੂ ਕੇ ਸਿੰਘ ਨੂੰ ਮਾਰਨ ਵਾਸਤੇ ਆਪੋ ਆਪਣੇ ਹੱਥ ਇਹ ਚੰਡਾਲ ਚੌਂਕੜੀ ਨੇ ਉੱਚੇ ਕੀਤੇ ਹਨ।
1: ਉਪਿਓ ਸਿੰਘ ਕਿਰਪਾ ਨਿਕਾਰੀ।
0: ਗੁਰੂ ਕੇ ਪਿਆਰੇ ਸਿੰਘ ਗੁਰੂ ਰੂਪ ਖਾਲਸੇ ਨੂੰ ਗੁੱਸਾ ਆ ਗਿਆ, ਕਿਉਂਕਿ ਸਾਧ ਸੰਗਤ ਕੋਈ ਗੁਰੂ ਕੇ ਸਿੰਘ ਦੇ ਨਾਲ ਵਧੀਕੀ ਕਰੇ, ਕਿਉਂਕਿ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਦਾ ਸਾਨੂੰ ਹੁਕਮ ਹੀ ਇਹੋ ਹੈ ਵੀ ਭਾਈ ਗੁਰੂ ਕੇ ਸਿੱਖਾ ਇਹ ਜਿਹੜੀ ਕਿਰਪਾਨ ਹੈ ਨਾ ਇਹ ਗਊ ਗਰੀਬ ਦੀ ਰੱਖਿਆ ਵਾਸਤੇ ਹੈ, ਪਰ ਕੋਈ ਤੇਰੇ 'ਤੇ ਚੜ੍ਹ ਕੇ ਆ ਜਾਵੇ ਅਤੇ ਚੜ੍ਹ ਕੇ ਆਏ ਦੇ ਲਈ ਫਿਰ ਗੁਰੂ ਘਰੋਂ ਤੇਗ ਵੀ ਤਿਆਰ ਹੈ। ਇਸੇ ਤਰ੍ਹਾਂ ਹੁੰਦਾ ਨਾ ਜੇ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਉੱਪਰ ਹਿੰਦੁਸਤਾਨੀ ਫੌਜਾਂ ਨੇ ਹਮਲਾ ਕੀਤਾ ਅਤੇ ਫਿਰ ਗੁਰੂ ਕੇ ਸਿੰਘਾਂ ਨੇ ਉਹਨਾਂ ਹਿੰਦੁਸਤਾਨੀ ਫੌਜੀਆਂ ਨੂੰ ਇਹੋ ਜਿਹਾ ਚਾਟਾ ਛਕਾਇਆ ਜਿਹੜਾ ਅੱਜ ਤੱਕ ਉਹਨਾਂ ਨੂੰ ਚੇਤੇ ਹੈ, ਭੁੱਲਦਾ ਹੀ ਨਹੀਂ ਪਿਆ। ਭਾਵਾਂ ਕਿ ਗਿਣਤੀ ਦੇ ਸਿੰਘ ਨੇ, ਪਰ ਉਹ ਗਿਣਤੀ ਦੇ ਸਿੰਘ ਜਿਨ੍ਹਾਂ ਦੇ ਉੱਪਰ ਕਿਰਪਾ ਹੈ ਕਲਗੀਧਰ ਦਸ਼ਮੇਸ਼ ਪਿਤਾ ਜੀ ਦੀ, ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀ। ਇਸੇ ਕਰਕੇ ਤਾਂ ਸਾਧ ਸੰਗਤ, ਇੱਕ ਵਿਦਵਾਨ ਸੱਜਣ ਨੇ ਬੜਾ ਸੋਹਣਾ ਲਿਖਿਆ, ਉਹ ਲਿਖਦਾ ਹੈ ਕਹਿੰਦਾ ਵੀ ਕੌਮ ਕੀ ਹਯਾਤ, ਜਿਹੜੀਆਂ ਕੌਮਾਂ ਹੁੰਦੀਆਂ ਨੇ ਨਾ ਉਹਨਾਂ ਦੇ ਲਈ ਹਯਾਤ, ਉਹਨਾਂ ਦੇ ਲਈ ਅੰਮ੍ਰਿਤ, ਉਹ ਅੰਮ੍ਰਿਤ ਹੁੰਦਾ ਸ਼ਹੀਦਾਂ ਦਾ ਖੂਨ। ਅਤੇ ਸਾਡੀ ਤਾਂ ਕੌਮ ਦੇ ਅੰਦਰ ਉਤਨੇ ਦਿਨ ਅਸੀਂ ਨਹੀਂ ਵੇਖੇ ਜਿੰਨੇ ਸ਼ਹੀਦਾਂ ਦੇ ਮੁੱਖ ਵੇਖ ਲਏ ਨੇ। ਇਹ ਲੜੀ ਸਾਧ ਸੰਗਤ ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਜੀਆਂ ਤੋਂ ਆਰੰਭ ਹੋ ਕਰਕੇ ਅੱਜ ਤੀਕ ਰੁਕਣ ਦਾ ਨਾਂ ਨਹੀਂ ਜੇ ਲੈ ਰਹੇ, ਅੱਜ ਵੀ ਬੇਅੰਤ ਹਨ। ਜਦੋਂ ਵੀ ਇਸ ਹਿੰਦੁਸਤਾਨ ਦੀ ਧਰਤੀ ਦੇ ਉੱਪਰ ਭੀੜ ਬਣਦੀ ਹੈ ਗੁਰੂ ਕਾ ਖਾਲਸਾ ਛਾਤੀਆਂ ਅੱਗੇ ਡਾਹ ਦਿੰਦਾ। ਗੁਰੂ ਕੇ ਪਿਆਰੇ ਸਿੰਘ ਅੱਜ ਵੀ ਸ਼ਹਾਦਤਾਂ ਦੇ ਰਹੇ ਨੇ, ਅੱਜ ਵੀ ਸਾਧ ਸੰਗਤ ਇਸ ਕੌਮ ਦੇ ਅੰਦਰ ਸ਼ਹਾਦਤਾਂ ਦੇਣ ਵਾਲਿਆਂ ਦੀ ਕਮੀ ਨਹੀਂ। ਹੁਣ ਉਸ ਸਮੇਂ ਜਦੋਂ ਗੁਰੂ ਕਾ ਸਿੰਘ ਆਪਣੀ ਮੌਜ ਦੇ ਅੰਦਰ ਤੁਰਿਆ ਆਇਆ, ਅੱਗੇ ਬੈਠੇ ਸਨ ਬਾਗ ਦੇ ਮਾਲਕ ਅਤੇ ਮਾਲੀ ਜਿਹੜੇ ਉਡੀਕ ਕਰ ਰਹੇ ਸਨ ਕਈ ਦਿਨਾਂ ਤੋਂ ਵੀ ਕੋਈ ਸਿੰਘ ਆਵੇ ਘੇਰ ਕੇ ਮੁੱਕੀਆਂ ਮਾਰਾਂਗੇ, ਸੋਟੀਆਂ ਮਾਰਾਂਗੇ। ਜਦੋਂ ਅੱਗੇ ਗੁਰੂ ਕਾ ਸਿੰਘ ਆਇਆ ਉਹਨਾਂ ਗੁਰੂ ਕੇ ਸਿੰਘ ਨੂੰ ਘੇਰਨਾ ਕੀਤਾ, ਜਦੋਂ ਘੇਰ ਕੇ ਲੱਗੇ ਜੀ ਹੱਥ ਉੱਚੇ ਕਰਕੇ ਮੁੱਕੀਆਂ ਮਾਰਨ, ਅਤੇ ਜਿਹੜਾ ਗੁਰੂ ਕਾ ਸਿੰਘ ਸੀ ਉਹ ਕ੍ਰੋਧ ਦੇ ਵਿੱਚ ਗੁੱਸੇ ਦੇ ਵਿੱਚ ਆ ਗਿਆ।
1: ਫਾਂਦ ਫਾਂਦ ਇੱਕ ਦੁਆ ਕਹਿ ਚਹਾਰੀ।
0: ਸਿੰਘ ਨੇ ਗੁੱਸੇ ਦੇ ਵਿੱਚ ਆ ਕਰਕੇ ਆਪਣੀ ਜਿਹੜੀ ਕਿਰਪਾਨ ਸੀ ਬੇਮਿਆਨ ਕੀਤੀ, ਆਪਣੀ ਜਦੋਂ ਕੱਢੀ ਕਿਰਪਾਨ ਜੀ, ਫਾਂਦ ਫਾਂਦ ਇੱਕ ਦੁਆ ਕਰ ਬਾਰੀ, ਉੱਚੀ ਉੱਚੀ ਛਲਾ ਮਾਰਦਿਆਂ ਹੋਇਆਂ ਸਿੰਘ ਨੇ ਜਦੋਂ ਉੱਚੀ ਜਕਾਰੇ ਗਜਾਉਂਦਿਆਂ ਆਪਣੀ ਕਿਰਪਾਨ ਨੂੰ ਘੁਮਾਉਂਦਿਆਂ ਉਹਨਾਂ ਬਾਗ ਦੇ ਮਾਲਕਾਂ ਤੇ ਮਾਲੀਆਂ ਦੇ ਉੱਪਰ ਜਦੋਂ ਵਾਰ ਕੀਤੇ,
1: ਭਰਿਓ ਰੌਰ ਇਤ ਉਤ ਮਹਿ ਪਹਾਰੋ,
0: ਜਦੋਂ ਇੱਕ ਦੋ ਦੇ ਕਿਰਪਾਨ ਵੱਜੀ ਉਹ ਤਾਂ ਲੱਗ ਗਏ ਉੱਚੀ ਉੱਚੀ ਚੀਕਾਂ ਮਾਰਨ, ਰੌਲਾ ਪੈ ਗਿਆ ਸਾਰੇ ਪਾਸੇ, ਇੱਧਰ ਉੱਧਰ ਸਾਰੇ ਪਾਸੇ ਉਹਨਾਂ ਦਾ ਜਿਹੜਾ ਰੌਲਾ ਸੀ, ਰੋਣ ਦੀ ਆਵਾਜ਼ ਸੀ, ਸ਼ੋਰ ਸੀ, ਉਹ ਸਾਰੇ ਪਾਸੇ ਸੁਣਨ ਲੱਗਾ।
1: ਸੁਣ ਖਾਲਸੇ ਕੇ ਕਿਨ ਡਾਰੋ,
0: ਰੌਲਾ ਇਹ ਵੀ ਪੈ ਗਿਆ ਵੀ ਕਿਸੇ ਨੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਸਿੰਘ ਗੁਰੂ ਕੇ ਖਾਲਸੇ ਦੇ ਉੱਪਰ ਖੂਨ ਸੁੱਟਣਾ ਕੀਤਾ ਹੈ।
1: ਹੁਕਮ ਨਾਥ ਕੋ ਦਹਾਏ,
0: ਤੇ ਜਿਹੜਾ ਸਿੰਘ ਸੀ ਉਹ ਵਾਪਸ ਸਤਿਗੁਰੂ ਜੀ ਦੇ ਕੋਲ ਪਹੁੰਚ ਗਿਆ। ਸੱਚੇ ਪਾਤਸ਼ਾਹ ਮੈਂ ਨਗਰ ਵਿੱਚ ਗਿਆ ਸਾਂ, ਨਗਰ ਦੇ ਵਸਨੀਕਾਂ ਨੇ ਮੇਰੇ 'ਤੇ ਹਮਲਾ ਕਰ ਦਿੱਤਾ, ਸਤਿਗੁਰੂ ਉਹ ਮੈਨੂੰ ਮਾਰਨਾ ਚਾਹੁੰਦੇ ਸਨ, ਮੈਂ ਇਕੱਲਾ ਸਾਂ, ਉਹ ਕਈ ਸਨ, ਪਰ ਤੁਹਾਡੀ ਕਿਰਪਾ ਨਾਲ ਕੋਈ ਨੇੜੇ ਨਹੀਂ ਲੱਗਿਆ। ਇੱਧਰ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਸਿੰਘਾਂ ਨੇ ਕੀਤੀ ਬੇਨਤੀ, ਕਹਿੰਦੇ ਵੀ ਸੱਚੇ ਪਾਤਸ਼ਾਹ ਕਰੋ ਖਾਂ ਹੁਕਮ, ਜਿਹੜੇ ਸਾਡੇ 'ਤੇ ਚੜ੍ਹ ਕੇ ਆਉਂਦੇ ਨੇ ਸੁੱਕੇ ਕਿਵੇਂ ਜਾਣ ਦੇਈਏ। ਸਾਧ ਸੰਗਤ ਲੈ ਕਰ ਹੁਕਮ ਨਾਥ ਕੋ ਧਾਏ, ਨਾਥ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ, ਬਾਦਸ਼ਾਹ ਦਰਵੇਸ਼ ਸਤਿਗੁਰੂ, ਖੰਡੇ ਬਾਟੇ ਦੇ ਦਾਤੇ ਸਤਿਗੁਰੂ, ਪੁੱਤਰਾਂ ਦੇ ਦਾਨੀ ਸਤਿਗੁਰੂ, ਨੀਲੇ ਦੇ ਸ਼ਾਹ ਸਵਾਰ ਸਤਿਗੁਰੂ, ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਹੁਕਮ ਲੈ ਕਰਕੇ ਗੁਰੂ ਕੇ ਸਿੰਘਾਂ ਨੇ ਫਿਰ ਨਗਰ ਦੇ ਉੱਪਰ ਹੱਲਾ ਕੀਤਾ।
1: ਕਸੀ ਤੁਫੰਗਾ ਜੰਗ ਮਚਾਏ,
0: ਆਪੋ ਆਪਣੀਆਂ ਬੰਦੂਕਾਂ ਦੇ ਅੰਦਰ ਉਸ ਸਮੇਂ ਬਰੂਦ ਭਰ ਕੇ ਪਲੀਤਾ ਲਾ ਬੰਦੂਕਾਂ ਤਿਆਰ ਕੀਤੀਆਂ ਤੇ ਜੰਗ ਮਚਾ ਦਿੱਤੇ।
1: ਦੋਹੇ ਦਿਸਕੇ ਨਰਗਨ ਪਟ ਹੋਇਕਾ,
0: ਦੋਨਾਂ ਦਿਸ਼ਾਵਾਂ ਤੋਂ ਇੱਕ ਪਾਸੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਸੂਰਵੀਰ ਯੋਧੇ, ਜਿਨ੍ਹਾਂ ਨੇ ਕਦੇ ਸਾਧ ਸੰਗਤ ਪਿਛਾਂ ਮੁੜ ਕੇ ਵੇਖਣਾ ਸਿੱਖਿਆ ਹੀ ਨਹੀਂ, ਦੂਜੇ ਪਾਸੇ ਨਗਰ ਦੇ ਮਾਲਕ ਉਹਨਾਂ ਦੇ ਸਿਪਾਹੀ, ਜਦੋਂ ਭੇੜ ਹੋਇਆ ਗੁਰੂ ਕੇ ਖਾਲਸੇ ਦੇ ਨਾਲ, ਗੁਰੂ ਕਾ ਖਾਲਸਾ, ਜਿਸ ਗੁਰੂ ਕੇ ਖਾਲਸੇ ਨੂੰ ਨਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਬੇਅੰਤ ਬੇਅੰਤ ਬਖਸ਼ਿਸ਼ਾਂ ਦੇ ਨਾਲ ਨਵਾਜਿਆ। ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੋ ਕਰੋ ਨਿਵਾਸ। ਉਹ ਖਾਲਸਾ ਜਿਹਨੂੰ ਸਤਿਗੁਰੂ ਜੀ ਕਹਿੰਦੇ ਨੇ ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਉਹ ਗੁਰੂ ਕਾ ਖਾਲਸਾ ਜਿਨ੍ਹਾਂ ਨੇ ਗੁਰੂ ਕੇ ਚਰਨਾਂ ਦੇ ਵਿੱਚ ਖੰਡੇ ਬਾਟੇ ਦੀ ਪੌਲ ਨੂੰ ਛਕਿਆ ਤੇ ਸਤਿਗੁਰੂ ਜੀ ਦੀ ਕਿਰਪਾ ਵਰਤ ਗਈ, ਹੱਥਾਂ ਵਿੱਚ ਕਿਰਪਾਨਾ ਪਕੜ, ਫਿਰ ਉਹਨਾਂ ਗਾਉਣਾ ਸ਼ੁਰੂ ਕਰ ਦਿੱਤਾ ਵੀ ਭਾਈ ਦਰ ਲੂੰਗਾ ਅਬ ਏਕ ਏਕ ਕੋ ਸ਼ਮਸ਼ੀਰ ਕੇ ਆਗੇ, ਰੱਖ ਦੂੰਗਾ ਸੀਨਾ ਉਹ ਜ਼ਿਗਰ ਦਿਲ ਚੀਰ ਕੇ ਆਗੇ, ਦੁਨੀਆ ਤੋਂ ਜੁਕੀ ਫਿਰਤੀ ਹੈ ਤਕਦੀਰ ਕੇ ਆਗੇ, ਜਹ ਤਕਦੀਰ ਵੀ ਜੁਕ ਜਾਏਗੀ ਮੇਰੀ ਸ਼ਮਸ਼ੀਰ ਕੇ ਆਗੇ, ਦੋ ਦਾਰਾ ਖੰਡਾ ਜੋ ਦੇਰ ਸੇ ਬੇਕਾਰ ਪੜਾ ਥਾ, ਉਤਰ ਜਾਏਗਾ ਸਭ ਜੰਗ ਜੋ ਇਸ ਪੇ ਚੜਾ ਥਾ। ਕਾਫੀ ਸਮਾਂ ਹੋ ਗਿਆ ਗੁਰੂ ਕੇ ਸਿੰਘਾਂ ਨੇ ਜੰਗ ਨਹੀਂ ਜੇ ਕੀਤੀ, ਜਦੋਂ ਸਤਿਗੁਰੂ ਜੀ ਨੇ ਹੁਕਮ ਕੀਤਾ ਗੁਰੂ ਕੇ ਸਿੰਘ ਬੰਦੂਕਾਂ ਕੀਤੀਆਂ ਤਿਆਰ, ਕਿਸੇ ਨੇ ਨੇਜੇ ਨੂੰ ਸੰਭਾਲਿਆ, ਕਿਸੇ ਨੇ ਬਰਸ਼ੇ ਨੂੰ ਸਾਂਭਿਆ, ਕਿਸੇ ਨੇ ਦੋ ਧਾਰਾ ਖੰਡਾ, ਕਿਸੇ ਨੇ ਕਿਰਪਾਨ ਹੱਥ ਵਿੱਚ ਪਕੜੀ, ਦੂਜੇ ਪਾਸੇ ਬਘੌਰ ਨਗਰ ਦੇ ਚੰਦ ਕੋ ਸਿਪਾਹੀ, ਨਗਰ ਦੇ ਮਾਲਕ ਅੱਜ ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀਆਂ ਦੇ ਸਿੰਘਾਂ ਦੇ ਨਾਲ ਉਹਨਾਂ ਦੇ ਦੋ ਦੋ ਹੱਥ ਹੋਣ ਲੱਗੇ।
1: ਮੱਚੋ ਲੋਹੋ ਜਿਤ ਮਹਿਰਿਸ ਕਾਇ ਕਾ,
0: ਲੋਹੇ ਦੇ ਨਾਲ ਲੋਹਾ ਖੜਕਣ ਲੱਗ ਪਿਆ ਸਾਰੇ ਪਾਸੇ, ਗੁੱਸੇ ਦੇ ਵਿੱਚ ਹਾਂ ਪੁਕਾਰ ਜਿਹੜੀ ਹੈ ਉਹ ਸਾਰੇ ਪਾਸੇ ਹੋਣ ਲੱਗੀ।
1: ਬਾਹਰ ਨਗਰ ਤੇ ਮੱਚੀ ਲੜਾਈ,
0: ਨਗਰ ਦੇ ਬਾਹਰੋਂ ਬਾਹਰ ਜਿਹੜੀ ਸੀ ਲੜਾਈ ਮੱਚ ਪਈ। ਇੱਕ ਪਾਸੇ ਨਗਰ ਦੇ ਸਿਪਾਹੀ, ਦੂਜੇ ਪਾਸੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਵੀਰ ਯੋਧੇ ਸਿਪਾਹੀ ਬੰਦੂਕਾਂ ਦੇ ਵਿੱਚੋਂ ਗੋਲੀਆਂ ਦਾਗਦੇ ਪਏ ਨੇ। ਨੇੜੇ ਕੋਈ ਵੈਰੀ ਆਉਂਦਾ ਕਿਰਪਾਨ ਨਾਲ ਝਟਕਾ ਦਿੰਦੇ ਨੇ। ਉਸ ਸਮੇਂ ਨਗਰ ਦੇ ਬਾਹਰੋਂ ਬਾਹਰ ਬੜੀ ਭਿਆਨਕ ਜੰਗ ਹੋਣ ਲੱਗੀ।
1: ਵਿਚਰੇ ਸੁਭਟ ਤੁਫੰਗ ਚਲਾਈ,
0: ਜਿਹੜੇ ਗੁਰੂ ਕੇ ਸੂਰਬੀਰ ਯੋਧੇ ਹੱਥਾਂ ਵਿੱਚ ਬੰਦੂਕਾਂ ਪਕੜ ਕੇ ਚੱਲਣ ਵਾਲੇ, ਉਹਨਾਂ ਬੰਦੂਕਾਂ ਦੇ ਵਿੱਚੋਂ ਗੋਲੀਆਂ ਚਲਾਉਣੀਆਂ ਕੀਤੀਆਂ।
1: ਭਰਿਓ ਨੇਰ ਐਂਜੀ ਦਰਬਾਰਾ,
0: ਜਦੋਂ ਦੁਸ਼ਮਣ ਦਲ ਨੇੜੇ ਆ ਗਿਆ ਜੀ, ਗੁਰੂ ਰੂਪ ਖਾਲਸੇ ਨੇ ਆਪਣੀਆਂ ਕਿਰਪਾਨਾਂ ਬੇਮਿਆਨ ਕੀਤੀਆਂ, ਮਿਆਨ ਦੇ ਵਿੱਚੋਂ ਕਿਰਪਾਨਾਂ ਖਿੱਚ ਲਈਆਂ।
1: ਨਿਕਟ ਹੋਏ ਭੱਟ ਕੋ ਕੱਟ ਡਾਰਾ,
0: ਜਦੋਂ ਨੇੜੇ ਹੋਏ ਜੀ ਗੁਰੂ ਕੇ ਖਾਲਸੇ ਦੇ ਨੇੜੇ, ਜਿਹੜਾ ਸਿਪਾਹੀ ਆਉਂਦਾ ਹੈ ਉਹ ਸੁੱਕਿਆ ਨਹੀਂ ਜਾਂਦਾ। ਨਿਕਟ ਹੋਏ ਭੱਟ ਕੋ ਕਹਿ ਡਾਰਾ, ਉਸ ਸਮੇਂ ਨਾ ਗੁਰੂ ਕੇ ਖਾਲਸੇ ਉਹਨਾਂ ਬਘੌੜ ਦੇ ਸਿਪਾਹੀਆਂ ਦੀਆਂ ਡਾਰਾਂ ਦੀਆਂ ਡਾਰੀਆਂ ਡਾਰਾਂ ਆਪਣੇ ਕਿਰਪਾਨ ਦੇ ਨਾਲ ਕੱਟ ਵੱਢ ਰਹੇ ਹਨ।
1: ਹਮਲਾ ਕਰੋ ਖਾਲਸੇ ਜਵਾਨ,
0: ਜਦੋਂ ਖਾਲਸੇ ਨੇ ਬਘੌਰ ਨਗਰ ਦੇ ਉੱਪਰ ਹਮਲਾ ਕੀਤਾ,
1: ਧਾਏ ਬਰੇ ਪੁਰ ਭੀਤਰ ਸਵਾ,
0: ਉਸੇ ਸਮੇਂ ਸਿਪਾਹੀ ਜਦੋਂ ਵੇਖਿਆ ਗੁਰੂ ਕੇ ਖਾਲਸੇ ਦਾ ਜ਼ੋਰ, ਜਦੋਂ ਤੱਕਿਆ ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਦੇ ਪਾਤਰ ਗੁਰੂ ਪਿਆਰੇ ਖਾਲਸੇ ਨੂੰ ਮੈਦਾਨੇ ਜੰਗ ਦੇ ਅੰਦਰ ਜੂੰਝਦੇ ਆ, ਤੇ ਸਾਧ ਸੰਗਤ ਸਾਰੇ ਨਗਰ ਦੇ ਵਿੱਚ ਰੌਲਾ ਪੈ ਗਿਆ। ਉਸ ਸਮੇਂ ਧਾਏ ਬਰੇ ਪ੍ਰਪੀਤਰ ਸਵੈ, ਜਿਹੜੇ ਸਿਪਾਹੀ ਪਹਿਲਾਂ ਗੁਰੂ ਕੇ ਖਾਲਸੇ ਦੇ ਨਾਲ ਬਾਹਰ ਯੁੱਧ ਕਰ ਰਹੇ ਸਨ, ਜਾਨਾਂ ਬਚਾ ਕੇ ਨਗਰ ਦੇ ਵੱਲ ਨੂੰ ਦੌੜਨ ਲੱਗੇ।
1: ਕਾਇਮ ਕਰਿਓ ਭਏ ਸਵਧਾਨਾ,
0: ਜਦੋਂ ਨਗਰ ਦੇ ਅੰਦਰ ਵੜ ਗਏ ਜੀ, ਵੱਡਾ ਦਰਵਾਜ਼ਾ ਬੰਦ ਕਰ ਦਿੱਤਾ, ਉਹਨਾਂ ਆਪਣੇ ਸਿਪਾਹੀਆਂ ਨੂੰ ਕਾਇਮ ਕੀਤਾ ਔਰ ਸਾਰੇ ਸਿਪਾਹੀਆਂ ਨੂੰ ਕਾਇਮ ਕਰ ਸਾਵਧਾਨ ਕਰ ਦਿੱਤਾ।
1: ਲੇਕਰ ਉਹ ਟਨ ਲਰੇ ਮਹਾਨਾ,
0: ਉਸ ਸਮੇਂ ਜੀ ਜਿਹੜੇ ਉਹ ਸਿਪਾਹੀ ਹਨ ਜਿਹੜੇ ਅੰਦਰ ਨੇ, ਉਹਨਾਂ ਨੇ ਓਟ ਲੈ ਕਰਕੇ ਨਾ ਗੁਰੂ ਕੇ ਖਾਲਸੇ ਦੇ ਨਾਲ ਜੰਗ ਸ਼ੁਰੂ ਕੀਤੀ।
1: ਬਾਹਰ ਸਿੰਘ ਜਹਾਂ ਦਿਸ਼ਾ ਰਸਾਏ,
0: ਬਾਹਰ ਜਿਹੜੇ ਗੁਰੂ ਕੇ ਸਿੰਘ ਸਨ ਬੜੇ ਗੁੱਸੇ ਦੇ ਵਿੱਚ, ਬੜੇ ਕ੍ਰੋਧ ਦੇ ਵਿੱਚ ਆਏ ਹੋਏ। ਜਿਹੜਾ ਕੋਈ ਸਿਪਾਹੀ ਉਸ ਸਮੇਂ ਬਘੌਰ ਦਾ ਸਾਹਮਣੇ ਨਜ਼ਰ ਵੀ ਆਉਂਦਾ, ਸਿੰਘ ਬੰਦੂਕ ਦੀ ਗੋਲੀ ਚਲਾ ਕੇ ਥੱਲੇ ਸੁੱਟ ਲੈਂਦੇ ਨੇ, ਕਿਸੇ ਨੂੰ ਸੌਖਿਆਂ ਬਚ ਕੇ ਜਾਨ ਨਹੀਂ ਦਿੰਦੇ।
1: ਲਾਏ ਮੋਰਚੇ ਤੁਪਕ ਚਲਾਏ,
0: ਉੱਥੇ ਸਿੱਖਾਂ ਨੇ ਮੋਰਚੇ ਲਾ ਲਏ ਜੀ, ਸਿੰਘਾਂ ਨੇ ਮੋਰਚੇ ਲਾ ਕਰਕੇ ਬੰਦੂਕ ਵਿੱਚੋਂ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।
1: ਉੱਥੇ ਬਹਿਰ ਛੋੜ ਕਰ ਭਾਗੇ,
0: ਹੁਣ ਸਾਧ ਸੰਗਤ ਜਿਹੜੇ ਬਾਹਰ ਉਹਨਾਂ ਦੇ ਨਾਲ ਦੇ ਸਾਥੀ ਸਿਪਾਹੀ ਮਾਰੇ ਗਏ, ਉਹਨਾਂ ਸਿਪਾਹੀਆਂ ਦੀਆਂ ਜਿਹੜੀਆਂ ਲੋਥਾਂ ਸਨ ਉਹ ਬਾਹਰ ਉਸੇ ਤਰ੍ਹਾਂ ਛੱਡ ਕਰਕੇ ਸਿਪਾਹੀ ਆਪਣੀਆਂ ਜਾਨਾਂ ਬਚਾ ਕਰਕੇ ਸ਼ਹਿਰ ਦੇ ਅੰਦਰ ਭੱਜ ਗਏ ਹਨ।
1: ਅੰਦਰ ਵੜ ਕਰ ਲਰਨੇ ਲਾਗੇ,
0: ਉਹ ਅੰਦਰ ਵੜ ਗਏ ਜੀ, ਇੱਧਰ ਬਾਹਰ ਗੁਰੂ ਕਾ ਖਾਲਸਾ ਖਲੋਤਾ, ਅੰਦਰੋਂ ਫਿਰ ਉਹ ਗੁਰੂ ਕੇ ਖਾਲਸੇ ਨਾਲ ਲੜਾਈ ਕਰ ਰਹੇ ਹਨ।
1: ਕਹੋ ਕਹਾਂ ਲਗ ਮਾਚਿਓ ਜੰਗ,
0: ਮਹਾਕਵੀ ਭਾਈ ਸੰਤੋਖ ਸਿੰਘ ਚੂੜਾਮਨੀ ਜੀ ਲਿਖਣਾ ਕਰਦੇ ਨੇ, ਕਹਿੰਦੇ ਕਿੱਥੋਂ ਤੱਕ ਵਰਣਨ ਕਰੀਏ ਵੀ ਜਿਹੜਾ ਜੰਗ ਸੀ ਨਾ ਉਹ ਕਿੱਥੋਂ ਤੀਕ ਮੱਚ ਗਿਆ ਭਾਵ ਵੱਧ ਗਿਆ, ਉਸ ਜੰਗ ਦਾ ਕਿੱਥੋਂ ਤੱਕ ਵਰਣਨ ਕਰਕੇ ਦੱਸਣਾ ਕਰੀਏ।
1: ਛੁੱਟਾ ਦੋਹਾਂ ਦਿਸ ਪੁੰਜ ਤੁਫੰਗ,
0: ਕਹਿੰਦੇ ਦੋਨਾਂ ਪਾਸਿਆਂ ਤੋਂ ਜਿਹੜੀਆਂ ਬੰਦੂਕਾਂ ਸਨ ਉਹ ਚੱਲ ਰਹੀਆਂ ਹਨ।
1: ਦਿਸ ਜਬ ਘਮੰਡ ਅਸ ਹੋਵਾ,
0: ਕਹਿੰਦੇ ਅਖੀਰ ਜਿਹੜੇ ਅੰਦਰ ਸਿਪਾਹੀ ਨੇ ਘਮੰਡ ਅਸ ਹੋਵਾ, ਉਹ ਜਿਹੜੇ ਸਿਪਾਹੀ ਨੇ ਨਾ ਉਹ ਆਪਣੇ ਅਹੰਕਾਰ ਦੇ ਅੰਦਰ ਵੀ, ਅਸੀਂ ਤਾਂ ਓਟ ਦੇ ਅੰਦਰ ਹਾਂ, ਕਿਲੇ ਦੇ ਅੰਦਰ ਹਾਂ, ਵੀ ਇਸ ਕਿਲੇ ਦੇ ਅੰਦਰ ਕਿਵੇਂ ਇਹ ਸਿੰਘ ਸਾਨੂੰ ਆ ਕਰਕੇ ਮਾਰ ਸਕਦੇ ਹਨ।
1: ਛੱਡ ਸਤਿਗੁਰਪੁਰ ਜਹਾਂ ਦਿਸ ਜੋਵਾ,
0: ਉੱਧਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀਆਂ ਨੇ ਜਦੋਂ ਵੇਖਿਆ ਇਸ ਬਘੌਰਪੁਰੀ ਬਘੌਰ ਨਗਰੀ ਦੇ ਚੌਹੀ ਪਾਸੀ ਮਹਾਰਾਜ ਜੀਆਂ ਨੇ ਘੁੰਮ ਕਰਕੇ ਜਾ ਕਰਕੇ ਵੇਖਣਾ ਕੀਤਾ।
1: ਪੌੜ ਸਥਾਨ ਅਗਾਰੀ ਠਾਢੇ,
0: ਜਿਹੜਾ ਪੌੜ ਭਾਵ ਮੁੱਖ ਦਰਵਾਜੇ ਦਾ ਸਥਾਨ ਸੀ, ਉਸ ਸਥਾਨ ਦੇ ਅੱਗੇ ਮਹਾਰਾਜ ਜੀਆਂ ਨੇ ਖੜੇ ਹੋਣਾ ਕੀਤਾ।
1: ਸਿੰਘਨ ਸੰਗ ਕਹਿਓ ਨਹਿ ਗਾਢੇ,
0: ਗੁਰੂ ਕੇ ਜਿਹੜੇ ਸਿੰਘ ਸਨ ਸਤਿਗੁਰੂ ਜੀ ਦੇ ਕੋਲ ਖਲੋਤੇ। ਗੁਰੂ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਚਨ ਆਖੇ, ਕਹਿੰਦੇ ਭਾਈ ਇਹ ਜਿਹੜਾ ਇਸ ਕਿਲ੍ਹੇ ਦਾ ਦਰਵਾਜ਼ਾ ਹੈ ਨਾ, ਇਹ ਦਰਵਾਜ਼ਾ ਕੋਈ ਬਹੁਤਾ ਮਜ਼ਬੂਤ ਦਰਵਾਜ਼ਾ ਨਹੀਂ ਹੈ। ਕਹਿੰਦੇ ਜੇ ਇੱਕੋ ਵੇਰਾ ਤੁਸੀਂ ਹਲਾ ਕਰਕੇ ਹਮਲਾ ਕਰੋਗੇ ਨਾ, ਤੇ ਇਹ ਜਿਹੜਾ ਦਰਵਾਜ਼ਾ ਟੁੱਟ ਜਾਏਗਾ ਔਰ ਤੁਸੀਂ ਅੱਗੇ ਪਹੁੰਚ ਜਾਵੋਗੇ। ਜਿਹੜਾ ਕੋਈ ਅੱਗੇ ਤੁਹਾਡੇ ਅੜਦਾ ਹੈ, ਆਪਣੀਆਂ ਕਿਰਪਾਨਾਂ ਦੇ ਨਾਲ ਕੱਟ ਵੱਡ ਕਰ
1: ਦਿਓ।
0: ਉਸ ਸਮੇਂ ਜੀ ਜਦੋਂ ਸਤਿਗੁਰੂ ਜੀਆਂ ਨੇ ਆਗਿਆ ਦਿੱਤੀ ਵੀ ਇਹ ਜਿਹੜਾ ਦਰਵਾਜ਼ਾ ਕੋਈ ਬਹੁਤਾ ਮਜ਼ਬੂਤ ਨਹੀਂ ਹੈ, ਜੇ ਥੋੜਾ ਜਿਹਾ ਹਲਾ ਕਰੋਗੇ ਦਰਵਾਜ਼ਾ ਟੁੱਟ ਜਾਏਗਾ। ਗੁਰੂ ਕੇ ਪਿਆਰੇ ਸਿੰਘਾਂ ਨੇ ਆਪਣੀਆਂ ਬੰਦੂਕਾਂ ਦੇ ਅੰਦਰ ਬਰੂਦ ਦਾ ਪਲੀਤਾ ਲਾਉਣਾ ਕੀਤਾ, ਬੰਦੂਕਾਂ ਤਿਆਰ ਕਰ। ਗੁਰੂ ਕੇ ਖਾਲਸੇ ਨੇ ਸਤਿਗੁਰੂ ਜੀ ਦੇ ਹੁਕਮਾਂ ਨੂੰ ਮੰਨ ਕਰਕੇ ਉਸ ਕਿਲ੍ਹੇ ਦੇ ਦਰਵਾਜ਼ੇ ਤੇ ਹੱਲਾ ਕੀਤਾ।
1: ਮਾਰ ਮਾਰ ਕਰ ਸ਼ੋਰ ਉਤੰਗਾ,
0: ਬੜੀ ਉੱਚੀ ਉੱਚੀ ਗੁਰੂ ਕੇ ਸਿੰਘ ਆਖਦੇ ਪਏ ਨੇ, ਮਾਰ ਲਓ, ਬਚ ਕੇ ਜਾਣਾ ਕੋਈ ਨਹੀਂ ਚਾਹੀਦਾ, ਬਹੁਤ ਸ਼ੋਰ ਮਚਿਆ ਹੋਇਆ ਹੈ। ਅਖੀਰ ਗੁਰੂ ਕੇ ਸਿੰਘਾਂ ਨੇ ਜਦੋਂ ਦਰਵਾਜ਼ੇ ਵਾਲਾ ਪਾਸਾ ਸੀ ਜਿਹੜਾ ਉਹਨੂੰ ਢਿਲਾ ਕੀਤਾ ਤੇ ਆਪਣੀਆਂ ਕਿਰਪਾਨਾਂ ਨੂੰ ਬੇਮਿਆਨ ਕਰਕੇ ਦੁਸ਼ਮਣ ਤੇ ਜਾ ਪਏ।
1: ਦੌਰੇ ਪਾਉ ਸਮੁਖ ਕਰ ਹਨ,
0: ਜਿਹੜੇ ਦੁਸ਼ਮਣ ਦੇ ਸਿਪਾਹੀ ਦਰਵਾਜ਼ੇ ਤੇ ਖਲੋਤੇ ਸਨ, ਦਰਵਾਜ਼ੇ ਨੂੰ ਖਾਲੀ ਛੱਡ ਕਰਕੇ ਆਪਣੀਆਂ ਜਾਨਾਂ ਬਚਾ ਕਰਕੇ ਉਹਨਾਂ ਨੇ ਅੰਦਰ ਵੱਲ ਦੌੜ ਕੇ ਜਾਣਾ ਕੀਤਾ।
1: ਭਾਗੇ ਪੁਰਕੋਟ ਅਤੰਕੇ,
0: ਉਧਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀਆਂ ਦੇ ਜਿਹੜੇ ਸਿੱਖ ਨੇ ਉਹਨਾਂ ਨੇ ਜਦੋਂ ਮਾਰ ਲਓ ਕਿਰਪਾਨ ਦੀ ਕੱਟ ਵੱਟ ਸ਼ੁਰੂ ਕੀਤੀ ਤੇ ਸਿਪਾਹੀ ਨਗਰ ਦੀ ਫਸੀਲ ਛੱਡ ਕਰਕੇ ਜਾਨਾਂ ਬਚਾ ਕਰਕੇ ਅੰਦਰ ਦੌੜਨ ਲੱਗੇ।
1: ਪ੍ਰਵੇਸ਼ ਸਿੰਘ ਬਰ ਬੰਕੇ,
0: ਉਧਰ ਸਤਿਗੁਰੂ ਜੀ ਦੇ ਜਿਹੜੇ ਸਿੰਘ ਸਨ ਗੁਰੂ ਰੂਪ ਖਾਲਸਾ ਜੀ ਉਹਨਾਂ ਨੇ ਉਸ ਕਿਲ੍ਹੇ ਦੀ ਵੱਡੇ ਫਸੀਲ ਨੂੰ ਤੋੜ ਦਰਵਾਜ਼ੇ ਨੂੰ ਤੋੜ ਕਰਕੇ ਅੰਦਰ ਪਹੁੰਚਣਾ ਕੀਤਾ।
1: ਲੂਟਣ ਲੱਗੇ ਨਗਰ ਕੋ ਫੇਰ,
0: ਔਰ ਜਿਹੜੇ ਗੁਰੂ ਕੇ ਸਿੰਘ ਸਨ ਨਾ ਫਿਰ ਸਾਧ ਸੰਗਤ ਉਹਨਾਂ ਨੇ ਅੱਜ ਇਸ ਬਘੌਰ ਨਗਰ ਦੇ ਅੰਦਰ ਪਹੁੰਚ ਕਰਕੇ ਵੱਡੀ ਲੁੱਟ ਮਚਾਉਣੀ ਕੀਤੀ।
1: ਆਜੇ ਪੁਰ ਜਨ ਡਰ ਕੋ ਹੇਰ,
0: ਜਿਹੜੇ ਨਗਰੀ ਦੇ ਵਿੱਚ ਰਹਿਣ ਵਾਲੇ ਲੋਕ ਸਨ ਨਾ ਅੱਜ ਸਿੰਘਾਂ ਦੇ ਇਹੋ ਜਿਹੇ ਰੂਪ ਨੂੰ ਵੇਖ ਕਰਕੇ ਜਾਨਾਂ ਬਚਾ ਕਰਕੇ ਦੌੜਨ ਲੱਗੇ।
1: ਉਤੋਂ ਦੁਰਗਤ ਹੈ ਭਏ ਮਵਾਸੀ,
0: ਤੇ ਜਿਹੜਾ ਵੱਡਾ ਦੁਰਗ ਸੀ ਭਲਾ ਵੱਡਾ ਕਿਲ੍ਹਾ ਸੀ, ਉਸ ਕਿਲ੍ਹੇ ਦੇ ਅੰਦਰ ਸਾਰੇ ਜਿਹੜੇ ਨਗਰ ਦੇ ਵਸਨੀਕ ਸਨ ਲੋਕ ਸਨ ਜਾਨਾਂ ਬਚਾ ਬਚਾ ਕੇ ਉਹਦੇ ਅੰਦਰ ਜਾਣ ਲੱਗੇ।
1: ਰਹੇ ਬਹਿਰ ਸੋ ਕਰੇ ਬਿਨਾਸੀ,
0: ਜਿਹੜੇ ਉਸ ਵੱਡੇ ਕਿਲ੍ਹੇ ਦੇ ਅੰਦਰ ਜਾਣ ਤੋਂ ਰਹਿ ਗਏ ਉਹਨਾਂ ਸਾਰਿਆਂ ਦਾ ਗੁਰੂ ਕੇ ਪਿਆਰੇ ਸਿੰਘਾਂ ਨੇ ਖਾਲਸਾ ਜੀ ਨੇ ਨਾਸ ਕਰ ਦਿੱਤਾ।
1: ਦੁਰਗ ਚੁਗਿਰਦੇ ਕਿਹੜਾ ਡਾਰਾ,
0: ਉਸ ਸਮੇਂ ਨਾ ਜੀ ਉਹ ਜਿਹੜਾ ਕਿਲ੍ਹਾ ਸੀ ਜਿਸ ਕਿਲ੍ਹੇ ਦੇ ਅੰਦਰ ਸਿਪਾਹੀ ਵੀ ਹਨ, ਨਗਰ ਦੇ ਵਸਨੀਕ ਵੀ ਨੇ, ਬਾਗਾਂ ਦੇ ਮਾਲਕ ਵੀ ਹਨ, ਮਾਲੀ ਵੀ ਨੇ, ਜਾਨ ਬਚਾਉਣ ਦੇ ਲਈ ਲੁਕੇ ਬੈਠੇ ਨੇ। ਉਸ ਦੁਰਗ ਉਸ ਕਿਲ੍ਹੇ ਦੇ ਚੁਗਿਰਦੇ ਗੁਰੂ ਕੇ ਸਿੰਘਾਂ ਨੇ ਘੇਰਾ ਪਾਉਣਾ ਕੀਤਾ।
1: ਲੁੱਟਿਓ ਸ਼ਹਿਰ ਜਹਾਂ ਕਹੇ ਸਾਰਾ,
0: ਬਾਕੀ ਸਾਰਾ ਸ਼ਹਿਰ ਜਿੱਥੇ ਕਿਤੇ ਵੀ ਵੇਖਣਾ ਕੀਤਾ ਗੁਰੂ ਕੇ ਸਿੰਘਾਂ ਨੇ ਲੁੱਟ ਲਿਆ ਹੈ।
1: ਮਿਸ਼ਟਾਨ ਅੰਨ ਪਟਕ ਹਨੇ,
0: ਉਸ ਸਮੇਂ ਜੀ ਘਿਓ ਮਿਸ਼ਟਾਨ ਮਿੱਠਾ ਅੰਨ ਅਨਾਜ ਪੱਟ ਵਸਤਰ ਕੱਪੜੇ ਬਹੁਤਾਤ ਵੱਡੀ ਮਾਤਰਾ ਦੇ ਵਿੱਚ ਜੋ ਜੋ ਸਿੰਘਾਂ ਨੂੰ ਵਸਤਰ ਮਿਲੇ, ਪਹਿਨਣ ਵਾਲੇ ਕੱਪੜੇ ਮਿਲੇ, ਘਿਓ ਮਿਲਿਆ, ਅਨਾਜ ਮਿਲਿਆ, ਮਿੱਠਾ ਮਿਲਿਆ, ਉਹ ਸਾਰੇ ਛਕਣ ਛਕਾਉਣ ਵਾਲੇ ਵਸਤਰ ਸਿੰਘਾਂ ਨੇ ਲੁੱਟਣੇ ਕੀਤੇ।
1: ਧਨ ਤੇ ਆਦ ਜਿਤਕ ਜਿਸ ਬਣੇ,
0: ਜੇ ਕਿਸੇ ਨੂੰ ਧਨ ਮਿਲ ਗਿਆ ਉਹਨੇ ਧਨ ਨਹੀਂ ਛੱਡਿਆ, ਜਿਸ ਨੂੰ ਜੋ ਜੋ ਕੀਮਤੀ ਸਮਾਨ ਕੀਮਤੀ ਵਸਤੂ ਮਿਲੀ ਹੈ ਉਸ ਸਮੇਂ ਗੁਰੂ ਕੇ ਸਿੰਘਾਂ ਨੇ ਉਹ ਵਸਤੂਆਂ ਲੈ ਲਈਆਂ।
1: ਲੁੱਟ ਕੁੱਟ ਕਰ ਸਿੰਘ ਅਕਹਾਏ,
0: ਇਸ ਬਘੌਰ ਨਗਰ ਨੂੰ ਗੁਰੂ ਕੇ ਸਿੰਘ ਲੁੱਟ ਕੁੱਟ ਕੇ ਨਾ ਚੰਗੀ ਤਰ੍ਹਾਂ ਤ੍ਰਿਪਤ ਹੋ ਗਏ ਹਨ।
1: ਦੁਰਗ ਚੁਗਿਰਦੇ ਪੁਨ ਸਮਦਾਏ,
0: ਉਸ ਸਮੇਂ ਇਸ ਦੁਰਗ ਇਸ ਕਿਲੇ ਦੇ ਚੁਗ

0: ਖਾਲੀ ਨਹੀਂ ਛੱਡਿਆ, ਨਾ ਕੋਈ ਅੰਦਰ ਜਾ ਸਕਦਾ ਔਰ ਨਾ ਹੀ ਕੋਈ ਅੰਦਰ ਤੋਂ ਬਾਹਰ ਆ ਸਕਦਾ। ਇਹੋ ਜਿਹਾ ਸਮਾਂ ਬਣ ਆਇਆ ਕਿਉਂਕਿ ਅੰਦਰ ਤਾਂ ਜਿਹੜੇ ਲੋਕ ਨੇ ਬਾਗ ਦੇ ਮਾਲੀ ਮਾਲਕ ਸਿਪਾਹੀ ਉਹ ਦੁੱਬ ਕੇ ਬੈਠੇ ਨੇ, ਬਾਹਰ ਗੁਰੂ ਕਾ ਖਾਲਸਾ ਬੈਠਾ। ਨਾ ਕੋਈ ਕਿਲ੍ਹੇ ਦੇ ਅੰਦਰ ਜਾ ਸਕਦਾ ਹੈ ਔਰ ਨਾ ਕੋਈ ਕਿਲ੍ਹੇ ਤੋਂ ਬਾਹਰ ਆ ਸਕਦਾ ਹੈ।
1: ਛੁਟਤ ਫੰਗ ਜੰਗ ਬਡਮਾਹੀ,
0: ਉਸ ਸਮੇਂ ਜੀ ਜਿਹੜੇ ਗੁਰੂ ਕੇ ਪਿਆਰੇ ਸਿੰਘ ਨੇ ਨਾ, ਛੁਟਤ ਫੰਗ ਬਹੁਤ ਵੱਡੀ ਮਾਤਰਾ ਦੇ ਅੰਦਰ ਉਹ ਆਪਣੀਆਂ ਬੰਦੂਕਾਂ ਦੇ ਵਿੱਚੋਂ ਗੋਲੀਆਂ ਚਲਾ ਰਹੇ ਨੇ। ਜੰਗ ਬਡਮਾਹੀ, ਬਹੁਤ ਵੱਡਾ ਜੰਗ ਸਿੰਘਾਂ ਨੇ ਮਚਾਉਣਾ ਕੀਤਾ ਹੈ।
1: ਗਰੀਅਨ ਮਹਿਤ ਦੇ ਲੋਸ ਭਰੀ ਹੈ,
0: ਉਸ ਸਮੇਂ ਨਗਰ ਦੀਆਂ ਸਾਰੀਆਂ ਗਲੀਆਂ ਸਾਰੇ ਬਾਜ਼ਾਰ ਲੋਥਾਂ ਦੇ ਨਾਲ ਭਰੇ ਪਏ ਹਨ।
1: ਹਾਜੀ ਸਕਲ ਨਾ ਸੈਨ ਹਰੀ ਹੈ,
0: ਉਸ ਸਮੇਂ ਜਿਹੜੀ ਸਾਰੀ ਸੈਨਾ ਸੀ ਨਾ, ਉਹ ਸਾਰੀ ਸੈਨਾ ਭੱਜ ਕੇ ਜਾਨ ਬਚਾਉਂਦੀ ਹੋਈ ਕਿਲ੍ਹੇ ਦੇ ਅੰਦਰ ਪਹੁੰਚ ਗਈ। ਭਾਜੀ ਸ਼ਕਲ ਸਾਰੀ ਹੀ ਭੱਜ ਗਈ, ਕੋਈ ਵੀ ਗੁਰੂ ਕੇ ਸਿੰਘਾਂ ਦੇ ਅੱਗੇ ਅੜ ਨਹੀਂ ਸਕਿਆ।
1: ਧਰਮ ਸਿੰਘ ਕੋ ਪ੍ਰਭੂ ਬੁਲਾਵਾਏ,
0: ਉਸ ਸਮੇਂ ਨਾ ਜੀ ਜਦੋਂ ਵੇਖਿਆ ਵੀ ਕਿਲ੍ਹੇ ਦਾ ਦਰਵਾਜ਼ਾ ਬੰਦ ਹੈ, ਬਾਹਰ ਸਿੰਘ ਘੇਰਾ ਘੱਤ ਕੇ ਬੈਠੇ ਨੇ, ਸਿਪਾਹੀ ਨਗਰ ਦੇ ਵਸਨੀਕ ਅੰਦਰ ਨੇ, ਨਾ ਕੋਈ ਅੰਦਰ ਜਾ ਸਕਦਾ ਨਾ ਬਾਹਰ ਆ ਸਕਦਾ। ਉਸ ਸਮੇਂ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਿਰਪਾ ਦੇ ਘਰ ਅੰਦਰ ਟਿਕੇ, ਉਹਨਾਂ ਨੇ ਭਾਈ ਸਾਹਿਬ ਭਾਈ ਧਰਮ ਸਿੰਘ ਸਾਹਿਬ ਜੀਆਂ ਨੂੰ ਆਪਣੇ ਪਾਸ ਬੁਲਾਉਣਾ ਕੀਤਾ ਔਰ ਬਚਨ ਆਖਣੇ ਕੀਤੇ। ਕਹਿੰਦੇ ਭਾਈ ਧਰਮ ਸਿੰਘ ਸਾਹਿਬ ਜੀ ਇੱਕੋ ਵੇਰਾ ਵਿਸ਼ਾਲ ਹੱਲਾ ਕਰਕੇ ਕਿਲ੍ਹੇ ਦੇ ਉੱਪਰ ਕਰ ਹਮਲਾ।

0: ਦੁਸ਼ਮਣ ਵੱਡੀ ਤਾਦਾਦ ਦੇ ਵਿੱਚ ਕਿਲ੍ਹੇ ਦੇ ਵਿੱਚ ਬੜੇ ਬੈਠੇ ਨੇ, ਉਹਨਾਂ ਨੂੰ ਕਿਲ੍ਹੇ ਤੋਂ ਬਾਹਰ ਕੱਢ ਕੇ ਮਾਰਨਾ ਕਰੋ।
1: ਕਹਿ ਧਰਮ ਸਿੰਘ ਤਬ ਗਯੋ।
0: ਉਸ ਸਮੇਂ ਨਾ ਜੀ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਜਦੋਂ ਬਚਨ ਆਖੇ, ਕਹਿੰਦੇ ਭਾਈ ਧਰਮ ਸਿੰਘ ਸਾਹਿਬ ਜੀ ਕਿਉਂ ਸਮਾਂ ਲਾ ਰਹੇ ਹੋ, ਕਿਲ੍ਹੇ ਦੇ ਉੱਪਰ ਕਰੋ ਹਮਲਾ ਅਤੇ ਸਾਰਿਆਂ ਨੂੰ ਬਾਹਰ ਕੱਢ ਕੇ ਮਾਰਨਾ ਕਰੋ। ਅਤੇ ਭਾਈ ਧਰਮ ਸਿੰਘ ਸਾਹਿਬ ਜੀ ਨੇ ਸਤਿਗੁਰੂ ਜੀ ਦੇ ਬਚਨ ਸੁਣ ਕਰਕੇ ਫਿਰ ਕਿਲ੍ਹੇ ਵਾਲੇ ਪਾਸੇ ਜਾਣਾ ਕੀਤਾ।
1: ਦੁਰਗ ਚੁਗਿਰਦੇ ਵਿਚਰਤ ਭਇਓ।
0: ਉਸ ਸਮੇਂ ਉਸ ਕਿਲ੍ਹੇ ਦੇ ਚੁਗਿਰਦੇ ਚੌਹੀ ਪਾਸੀ ਉਸ ਵਕਤ ਭਾਈ ਧਰਮ ਸਿੰਘ ਸਾਹਿਬ ਜੀ ਨੇ ਵਿਚਰ ਕੇ ਕਿਲ੍ਹੇ ਨੂੰ ਵੇਖਣਾ ਕੀਤਾ।
1: ਸਗਰੀ ਘਾਤ ਹੇਰ ਕਰ ਆਛੇ।
0: ਜਦੋਂ ਚੰਗੇ ਤਰੀਕੇ ਦੇ ਨਾਲ ਘਾਤ ਲਾ ਕੇ ਕਿੱਥੋਂ ਹਮਲਾ ਹੋ ਸਕਦਾ, ਉਹ ਸਾਰੇ ਸਥਾਨ ਵੇਖਣੇ ਕੀਤੇ।
1: ਹੇਲ ਕਰਨ ਕੋ ਚਿਤ ਮਹਿ ਬਾਛੇ।
0: ਆਪਣੇ ਚਿੱਤ ਦੇ ਅੰਦਰ ਮਨ ਦੇ ਅੰਦਰ ਹਮਲਾ ਕਰਨ ਦੇ ਲਈ ਭਾਈ ਧਰਮ ਸਿੰਘ ਸਾਹਿਬ ਜੀ ਨੇ ਵਿਚਾਰ ਕੀਤੀ।
1: ਰਤਨ ਸਿੰਘ ਤਬ ਦੌਰਤ ਆਇਓ।
0: ਇੱਧਰ ਭਾਈ ਧਰਮ ਸਿੰਘ ਸਾਹਿਬ ਹਮਲਾ ਕਰਨ ਦੀ ਵਿਚਾਰ ਕਰ ਰਹੇ ਨੇ, ਉਧਰੋਂ ਭਾਈ ਰਤਨ ਸਿੰਘ ਸਾਹਿਬ ਜੀ ਉਹਨਾਂ ਨੇ ਦੌੜ ਕਰਕੇ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀਆਂ ਦੇ ਹਜ਼ੂਰ ਪਹੁੰਚਣਾ ਕੀਤਾ।
1: ਸ੍ਰੀ ਪ੍ਰਭ ਸੰਗ ਉਪਾਵ ਬਤਾਇਓ।
0: ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਪਹੁੰਚ ਭਾਈ ਰਤਨ ਸਿੰਘ ਸਾਹਿਬ ਨੇ ਨਮਸਕਾਰ ਕੀਤੀ ਔਰ ਸਤਿਗੁਰੂ ਜੀਆਂ ਦੇ ਹਜ਼ੂਰ ਬੇਨਤੀ ਰੂਪ ਦੇ ਵਿੱਚ ਬਚਨ ਆਖਣੇ ਕੀਤੇ, ਪ੍ਰਭੂ ਜੀ ਮੈਂ ਆਪ ਜੀ ਨੂੰ ਇੱਕ ਚੰਗਾ ਉਪਾਅ, ਇੱਕ ਚੰਗਾ ਹੱਲ ਜਿਸ ਨਾਲ ਸੌਖਿਆਂ ਹੀ ਕਿਲ੍ਹੇ ਨੂੰ ਫਤਿਹ ਕੀਤਾ ਜਾ ਸਕੀਦਾ ਹੈ, ਸਤਿਗੁਰੂ ਜੀ ਉਹ ਦੱਸਣਾ ਚਾਹੁੰਦਾ ਹਾਂ।
1: ਪੁੰਜ ਸਿੰਘ ਹੇਲੇ ਮਹਿ ਮਰਾ।
0: ਵੀ ਸਤਿਗੁਰੂ ਜੀ ਜੇ ਕਿਤੇ ਇਸ ਤਰੀਕੇ ਦੇ ਨਾਲ ਆਪਾਂ ਹੱਲਾ ਕੀਤਾ ਤੇ ਉਹਦੇ ਨਾਲ ਆਪਣੇ ਬਹੁਤਾਤ ਜਿਹੜੇ ਸਿੰਘ ਹਨ ਉਹ ਮਾਰੇ ਜਾਣਗੇ।
1: ਯਤਨ ਸੁਖਾਨ ਆਪ ਅਸ ਕਰਾ।
0: ਸਤਿਗੁਰੂ ਜੀ ਮੈਂ ਤੁਹਾਨੂੰ ਸੌਖਾ ਜਿਹੜਾ ਯਤਨ ਹੈ ਉਹ ਦੱਸਣ ਲੱਗਾ ਹਾਂ।
1: ਇਹ ਪਰਬਤ ਸਿਰ ਤੋਂ ਚੜਾਓ।
0: ਸੱਚੇ ਪਾਤਸ਼ਾਹ ਕਿਰਪਾ ਕਰੋ, ਆ ਸਾਹਮਣੇ ਉੱਚਾ ਪਰਬਤ, ਇਸ ਪਰਬਤ ਦੇ ਸਿਖਰ ਦੇ ਉੱਪਰ ਇੱਕ ਤੋਪ ਚੜਾਉਣੀ ਕਰੋ।
1: ਥਿਰ ਕਰ ਗੋਰਾ ਚਲਵਾਵੋ।
0: ਤੇ ਉੱਥੇ ਤੋਪ ਚੜਾ ਕਰਕੇ ਉੱਥੋਂ ਫਿਰ ਤੋਪ ਜਿਹੜਾ ਗੋਲਾ ਹੈ ਉਹ ਇਸ ਕਿਲ੍ਹੇ ਦੇ ਦਰਵਾਜ਼ੇ ਦੇ ਉੱਪਰ ਚਲਾਉਣਾ ਕਰੇ। ਜਦੋਂ ਗੋਲਾ ਪਹਾੜੀ ਦੇ ਸਿਖਰ ਤੋਂ ਚੱਲੇਗਾ ਤੇ ਉਸ ਸਮੇਂ ਉਹ ਚੱਲਿਆ ਹੋਇਆ ਗੋਲਾ ਇਸ ਕਿਲ੍ਹੇ ਦੇ ਦਰਵਾਜ਼ੇ ਦੇ ਉੱਪਰ ਲੱਗੇਗਾ, ਦਰਵਾਜ਼ਾ ਟੁੱਟ ਜਾਏਗਾ, ਉਹਦੇ ਨਾਲ ਫਿਰ ਸਾਡਾ ਜਿਹੜਾ ਨੁਕਸਾਨ ਹੈ ਉਹ ਬਹੁਤ ਘੱਟ ਹੋਵੇਗਾ।
1: ਅੰਦਰ ਲਗਹਿ ਜਾਇ ਕਰ ਜਬਾ।
0: ਵੀ ਜਦੋਂ ਉੱਪਰੋਂ ਪਹਾੜੀ ਤੋਂ ਤੋਪ ਦਾ ਗੋਲਾ ਚੱਲਿਆ ਤੇ ਉਹ ਦਰਵਾਜ਼ੇ ਦੇ ਅੰਦਰਲੇ ਪਾਸੇ ਜਾ ਕਰਕੇ ਲੱਗਣਾ ਕਰੇਗਾ।
1: ਡਰ ਧਰ ਨਿਕਸ ਜਾਹਿ ਰਿਪ ਸਬਾ।
0: ਤੇ ਜਿਹੜੇ ਦੁਸ਼ਮਣ ਕਾਇਰਾਂ ਦੇ ਵਾਂਗੂ ਡਰ ਕੇ ਅੰਦਰ ਲੁਕੇ ਬੈਠੇ ਨੇ, ਜਾਨ ਬਚਾਉਣ ਲਈ ਬਾਹਰ ਨਿਕਲ ਆਉਣਗੇ।
1: ਸੁਣ ਸਤਿਗੁਰ ਆਛੀ ਬਿਧ ਬਾਣੀ।
0: ਮਹਾਰਾਜ ਜੀਆਂ ਨੇ ਭਾਈ ਰਤਨ ਸਿੰਘ ਸਾਹਿਬ ਦੇ ਬਚਨ ਸੁਣੇ ਤੇ ਬਚਨ ਆਖੇ, ਕਹਿੰਦੇ ਭਾਈ ਰਤਨ ਸਿੰਘ ਜੀ ਬਹੁਤ ਚੰਗੀ ਬਾਤ ਤੁਸੀਂ ਆਖਣੀ ਕੀਤੀ ਹੈ।
1: ਚੜਾਵੋ ਸਭਨ ਬਖਾਨੀ।
0: ਮਹਾਰਾਜ ਨੇ ਬਚਨ ਕਹਿ ਦਿੱਤੇ, ਕਹਿੰਦੇ ਭਾਈ ਪਹਾੜੀ ਦੇ ਉੱਪਰ ਤੋਪ ਆਪਾਂ ਚੜਾਉਣੀ ਕਰੀਏ। ਸਿੱਖਾਂ ਨੂੰ ਸਤਿਗੁਰੂ ਜੀ ਨੇ ਉਸ ਸਮੇਂ ਤੋਪ ਉੱਪਰ ਚੜਾਉਣ ਦਾ ਹੁਕਮ ਕੀਤਾ।
1: ਤਬੈ ਖਾਲਸਾ ਮਿਲ ਕਰ ਚਾਲਾ।
0: ਉਸ ਸਮੇਂ ਜਿਹੜਾ ਗੁਰੂ ਰੂਪ ਖਾਲਸਾ ਸੀ, ਸਤਿਗੁਰੂ ਜੀ ਦੇ ਸਿੰਘ ਸਨ, ਉਹ ਸਾਰੇ ਮਿਲ ਕਰਕੇ ਚੱਲ ਪਏ ਹਨ।
1: ਲਈ ਤੋਪ ਚੜ ਗਿਰ ਤਤਕਾਲਾ।
0: ਉਹਨਾਂ ਨੇ ਤੋਪ ਲੈ ਕਰਕੇ ਉਸ ਗਿਰ ਪਹਾੜੀ ਦੇ ਉੱਪਰ ਫੌਰਨ ਜਾਣਾ ਕੀਤਾ।
1: ਫੈਲੀ ਡਾਰ ਕਸਿਓ ਜਬ ਗੋਰਾ।
0: ਤੇ ਜਿਸ ਸਮੇਂ ਬਰੂਦ ਅੰਦਰ ਭਰ ਕੇ, ਥੈਲੀ ਬਰੂਦ ਦੀ ਅੰਦਰ ਭਰ ਕਰਕੇ ਉਸ ਦੇ ਅੰਦਰ ਗੋਲੇ ਨੂੰ ਧਾਰਨ ਕਰਵਾਇਆ ਗਿਆ।
1: ਆਂਧੀ ਸ਼ਿਸ਼ਤ ਬਾਰ ਕੀ ਓਰਾ।
0: ਸ਼ਿਸ਼ਤ ਬੰਨ ਕੇ ਜਦੋਂ ਕਿਲ੍ਹੇ ਦੇ ਦਰਵਾਜ਼ੇ ਨੂੰ ਨਿਸ਼ਾਨਾ ਲਗਾ ਕਰਕੇ ਸਿੰਘਾਂ ਨੇ ਤੋਪ ਦਾ ਗੋਲਾ ਚਲਾਉਣਾ ਕੀਤਾ।
1: ਪਾਏ ਬਰੂਦ ਅਗੰਤਵ ਲਾਈ।
0: ਤੇ ਜਦੋਂ ਬਰੂਦ ਪਾ ਕੇ ਉਸ ਬਰੂਦ ਨੂੰ ਅਗਨੀ ਦਿਖਾਈ ਗਈ ਹੈ,
1: ਜੋ ਪਲੀਤਾ ਵੱਢ ਕਰ ਜਾਈ।
0: ਉਸ ਸਮੇਂ ਪਲੀਤਾ ਤਖਾਇਆ ਤੇ ਬਹੁਤ ਵੱਡੀ ਉੱਚੀ ਗਰਜਣਾ ਦੀ ਜਿਹੜੀ ਆਵਾਜ਼ ਸੀ ਉਹ ਪ੍ਰਗਟ ਹੋਈ ਹੈ।
1: ਮਨੋ ਗਾਜ ਗਿਰ ਕਰੀ ਆਵਾਜ਼,
0: ਮਾਨੋ ਜਿਵੇਂ ਬਹੁਤ ਉੱਚੀ ਜਗ੍ਹਾ ਤੋਂ ਕੋਈ ਬਿਜਲੀ ਥੱਲੇ ਡਿੱਗ ਕਰਕੇ ਉੱਚੀ ਆਵਾਜ਼ ਪ੍ਰਗਟ ਕਰਦੀ ਹੈ, ਇਹੋ ਜੀ ਆਵਾਜ਼ ਪ੍ਰਗਟ ਹੋਈ ਹੈ।
1: ਸੁਨਦੀਪ ਕੋ ਧੀਰਜ ਉਰ ਪਹਾਜ,
0: ਉਸ ਸਮੇਂ ਨਾ ਜੀ ਜਿਹੜੇ ਕਿਲੇ ਦੇ ਅੰਦਰ ਦੁਸ਼ਮਣ ਲੁਕੇ ਬੈਠੇ ਸਨ, ਜਦੋਂ ਉਹਨਾਂ ਭਿਆਨਕ ਆਵਾਜ਼ ਨੂੰ ਸੁਣਿਆ ਉਹਨਾਂ ਦੇ ਹਿਰਦੇ ਦਾ ਧੀਰਜ ਜਵਾਬ ਦੇ ਗਿਆ।
1: ਗੋਰਾ ਲੱਗਿਓ ਪੌਰ ਮਹਜਾਈ,
0: ਉਸ ਸਮੇਂ ਜਿਹੜਾ ਤੋਪ ਦਾ ਗੋਲਾ ਸੀ ਉਹਨੇ ਕਿਲੇ ਦੇ ਵੱਡੇ ਦਰਵਾਜ਼ੇ ਪਰ ਜਾ ਕਰਕੇ ਲੱਗਣਾ ਕੀਤਾ।
1: ਹੁਣ ਕਸ ਕਰ ਤਤਕਾਲ ਚਲਾਈ,
0: ਤੇ ਉਧਰ ਸਿੰਘਾਂ ਨੇ ਦੂਜੀ ਵੇਰਾ ਫਿਰ ਬਰੂਦ ਭਰ ਕੇ ਪਲੀਤਾ ਕਸ ਕੇ ਤਤਕਾਲ ਤੁਰੰਤ ਹੀ ਦੁਬਾਰਾ ਫਿਰ ਗੋਲਾ

ਜਿਹੜੇ ਦਰਵਾਜ਼ੇ ਦੇ ਉੱਪਰ ਸੈਨਿਕ ਖਲੋਤੇ ਸਨ ਦੁਸ਼ਮਣਾਂ ਦੇ, ਉਹ ਸਾਰੇ ਦੁਸ਼ਮਣਾਂ ਦੇ ਸੈਨਿਕ ਉਹ ਦਰਵਾਜ਼ੇ 'ਤੇ ਖਲੋਤੇ ਹੋਏ, ਤੋਪ ਦਾ ਗੋਲਾ ਲੱਗਣ ਦੇ ਨਾਲ ਸਾਰੇ ਮਾਰੇ ਗਏ ਨੇ, ਉਹ ਸਾਰੇ ਹੀ ਖਤਮ ਹੋ ਗਏ ਨੇ। ਉੱਧਰ ਬੜਾ ਭਿਆਨਕ ਜੰਗ ਮੱਚਦਾ। ਸਿਪਾਹੀ ਫਿਰ ਉੱਥੇ ਚਿੱਟਾ ਵਸਤਰ ਦਿਖਾ ਕਰਕੇ ਸਤਿਗੁਰੂ ਜੀ ਦੀ ਅਧੀਨਗੀ ਮੰਨਦਿਆਂ ਹੋਇਆਂ ਕਿਲ੍ਹੇ 'ਚੋਂ ਬਾਹਰ ਆਉਂਦੇ ਨੇ। ਉਹ ਰਹਿੰਦਾ ਇਤਿਹਾਸ, ਆਪਾਂ ਕੱਲ੍ਹ ਦੇ ਦਿਨ ਵਿਚਾਰਨਾ ਕਰਾਂਗੇ। ਸਮੁੱਚੀਆਂ ਸੰਗਤਾਂ ਦੇ ਚਰਨਾਂ ਵਿੱਚ ਸਨੀਮਰ ਬੇਨਤੀ ਹੈ ਵੀ ਜੂਨ 1984 ਦੇ ਸ਼ਹੀਦ ਹੋਏ ਸਮੁੱਚੇ ਸਿੰਘਾਂ ਸਿੰਘਣੀਆਂ ਦੀ ਪਿਆਰੀ ਯਾਦ ਨੂੰ ਸਮਰਪਿਤ ਅੱਜ 5 ਤਰੀਕ ਨੂੰ ਸ਼ਾਮ 9 ਵਜੇ ਤੋਂ ਲੈ ਕਰਕੇ 12 ਵਜੇ ਤੱਕ ਸਰਦਾਰ ਜਗਦੇਵ ਸਿੰਘ ਜੀ ਖਾਲਸਾ ਮੋਗੇ ਵਾਲਿਆਂ ਵੱਲੋਂ ਅਤੇ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਅਬਚਲ ਨਗਰ ਸਾਹਿਬ ਜੀ ਵੱਲੋਂ ਮਹਾਨ ਗੁਰਮਤਿ ਸਮਾਗਮ ਕਰਵਾਏ ਜਾ ਰਹੇ ਹਨ। ਸਮੁੱਚੀਆਂ ਸੰਗਤਾਂ ਨੂੰ ਬੇਨਤੀ ਹੈ ਵੀ ਉਹਨਾਂ ਸ਼ਹੀਦਾਂ ਸਿੰਘਾਂ ਦੀ ਯਾਦ ਦੇ ਵਿੱਚ ਉਲੀਕੇ ਜਾ ਰਹੇ ਇਹਨਾਂ ਸਮਾਗਮਾਂ ਦੇ ਵਿੱਚ ਹਾਜ਼ਰੀਆਂ ਭਰ, ਗੁਰੂ ਕਾ ਜਸ ਸਰਵਣ ਕਰ, ਆਪਣਾ ਮਨੁੱਖਾ ਜੀਵਨ ਸਿਖਾਰਥਾ ਕਰੀਏ। ਸਭਨਾਂ ਦਾ ਧੰਨਵਾਦ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਦਰੋਂ ਘਰੋਂ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਅਰੋਗਤਾ ਤੰਦਰੁਸਤੀ ਦੀਆਂ ਦਾਤਾਂ ਬਖਸ਼ਿਸ਼ ਕਰਕੇ ਨਿਵਾਜ ਦੇਣ ਜੀ। ਸਮੁੱਚੇ ਹੀ ਪ੍ਰਬੰਧਕ ਜਨ, ਸੱਚਖੰਡ ਸ੍ਰੀ ਹਜ਼ੂਰ ਅਬਚਲ ਨਗਰ ਨੰਦੇੜ ਸਾਹਿਬ ਜੀ ਦੀ ਸਮੁੱਚੀ ਹੀ ਪ੍ਰਬੰਧਕ ਕਮੇਟੀ, ਸਾਰੇ ਹੀ ਸੇਵਾਦਾਰ ਸਾਹਿਬਾਨ, ਗ੍ਰੰਥੀ ਸਾਹਿਬਾਨ, ਹੱਡ ਗ੍ਰੰਥੀ ਸਾਹਿਬਾਨ ਔਰ ਵਿਸ਼ੇਸ਼ ਰੂਪ ਦੇ ਵਿੱਚ ਸਿੰਘ ਸਾਹਿਬ ਗਿਆਨੀ ਕੁਲਵੰਤ ਸਿੰਘ ਜੀ ਹੋਰਾਂ ਦਾ ਧੰਨਵਾਦ, ਕੋਟਾਨ ਕੋਟ ਸ਼ੁਕਰਾਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀਆਂ

ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਦੀ ਮਾਫ਼ੀ ਬਖਸ਼ਣਾ, ਅਗੋ ਲਈ ਸੁਮਤ ਬਖਸ਼ਣਾ, ਦਰ ਆਈਆਂ ਸਮੂਹ ਸੰਗਤਾ ਦੀ ਹਾਜ਼ਰੀ ਤਿਲ ਭੁੱਲ ਫੇਟਾ ਪ੍ਰਵਾਨ ਕਰਨੀ, ਸ਼ੁਭ ਮਨੋਕਾਮਨਾ ਭਾਵਨਿਆਂ ਪੂਰਨ ਕਰਨਾ, ਹਰ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਸਾ ਮਹੱਲਾ ਪਹਿਲਾ, ਸੁਣ ਵੱਡਾ ਆਖੇ ਸਭ ਕੋਏ, ਕੇ ਵੱਡ ਵੱਡਾ ਡੀਠਾ ਹੋਏ। ਕੀਮਤ ਪਾਏ ਨ ਕਹਿਆ ਜਾਏ, ਕਹਣੇ ਵਾਲੇ ਤੇਰੇ ਰਹੇ ਸਮਾਏ। ਵੱਡੇ ਮੇਰੇ ਸਾਹਿਬਾ, ਗਹਿਰ ਗੰਭੀਰਾ ਗੁਣੀ ਗਹੀਰਾ, ਕੋਏ ਨ ਜਾਣੈ ਤੇਰਾ ਕੀਤਾ, ਕੇ ਵੱਡ ਚੀਰਾ ਰਹਾਉ। ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ। ਗਿਆਨੀ ਧਿਆਨੀ ਗੁਰ ਗਰਹਾਈ, ਕਹਿਣ ਨ ਜਾਈ ਤੇਰੀ ਤਿਲ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆਂ, ਸਿੱਧਾਂ ਪੁਰਖਾਂ ਕੀਆਂ ਵਡਿਆਈਆਂ। ਤੁਧ ਵਿਣ ਸਿੱਧੀ ਕਨੈ ਨ ਪਾਈਆ, ਕਰਮ ਮਿਲੈ ਨਾਹੀ ਠਾਕਰ ਹਾਈਆ। ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਭਰੇ ਤੇਰੇ ਭੰਡਾਰਾ। ਜਿਸ ਤੂੰ ਦਹਿ ਤਸੈ ਕਿਆ ਚਾਰਾ, ਨਾਨਕ ਸੱਚ ਸਵਾਰਨ ਹਾਰਾ।

ਰਹਾਉ। ਸਚੇ ਨਾਮ ਕੀ ਤਿਲ ਵਡਿਆਈ, ਆਖ ਥਕੇ ਕੀਮਤ ਨਹੀਂ ਪਾਈ। ਜੇ ਸਭ ਮਿਲ ਕੇ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਏ ਨਾ।

ਭਰਿਆ ਸੈਲ ਪੱਥਰ ਮਹਿ ਜੰਤ ਉਪਾਏ ਤਾਕਾ ਰਜਕ ਆਗੈ ਕਰ ਧਰਿਆ ਮੇਰੇ ਮਾਧਵ ਜੀ ਸਤਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੀ ਕਾਸ਼ਟ ਹਰਿਆ ਰਹਾਵ ਜਨ ਪਿਤਾ ਲੋਕ ਸੁਤਬੰਤਾ ਕੋਏ ਨ ਕਿਸ ਕੀ ਧਰਿਆ ਸਿਰ ਸਿਰ ਰਜਕ ਸੰਭਾਹੀ ਠਾਕੁਰ ਕਾਹੇ ਮਨ ਭਉ ਕਰਿਆ ਊੜੇ ਊੜ ਆਵੈ ਸੈਕੋ ਸਾ ਤਿਸ ਪਾਛੈ ਬਚਰੇ ਛਰਿਆ ਤਿਨ ਕਵਣ ਖਲਾਵੈ ਕਵਣ ਚੁਗਾਵੈ ਮਨ ਮਹਿ ਸਿਮਰਨ ਕਰਿਆ

ਸੋ ਪੁਰਖ ਇੱਕ ਓਂਕਾਰ ਸਤਿਗੁਰ ਪ੍ਰਸਾਦ, ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਾ ਅਗਮ ਅਪਾਰਾ, ਸਭ ਧਿਆਵਹਿ ਸਭ ਧਿਆਵਹਿ ਤੁਧ ਜੀ ਹਰ ਸੱਚੇ ਸਿਰਜਣਹਾਰਾ, ਸਭ ਜੀ ਤੁਮਾਰੇ ਜੀ ਤੂੰ ਜੀਆਂ ਕਾ ਦਾਤਾਰਾ, ਹਰ ਧਿਆਵੋ ਸੰਤੋ ਜੀ ਸਭ ਦੁੱਖ ਵਿਸਾਰਨਹਾਰਾ, ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ, ਤੂੰ ਘੜ ਘੜ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਣਾ, ਇੱਕ ਦਾਤੇ ਇੱਕ ਭੇਖਾਰੀ ਜੀ ਸਭ ਤੇਰੇ ਚੋਜ ਵਿਡਾਣਾ, ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਾਂ ਤਦ ਬਿਨ ਅਵਰ ਨਾ ਜਾਣਾ, ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ, ਜੋ ਸੇਵਹਿ ਤੁਧ ਜੀ ਜਨ ਨਾਨਕ ਤਿਨ ਕੁਰਬਾਣਾ, ਹਰ ਧਿਆਵਹਿ ਤੁਧ ਜੀ ਸੇ ਜਿਨ ਜੁਗ ਮਹਿ ਸੁਖ ਵਾਸੀ, ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਤੂਟੀ ਜਮ ਕੀ ਫਾਸੀ, ਜਨ ਨਿਰਭਉ ਜਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ, ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ, ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ।

ਹੰਤ ਜੀ ਹਰ ਅਨਕ ਅਨੇਕ ਅਨੰਤਾ ਤੇਰੀ ਅਨਕ ਕਰੈ ਹਰ ਪੂਜਾ ਜੀ ਤਬ ਤਾਪਹਿ ਜਪਹਿ ਬੇਨਤਾ ਤੇਰੇ ਅਨੇਕ ਪੜੈ ਬਹੁ ਸਿਮ੍ਰਿਤ ਸਾਸਤ ਜੀ ਕਰ ਕ੍ਰਿਆ ਖਟ ਕਰਮ ਕਰਨਤਾ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੇ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ ਤੁਧ ਜੇ ਵਡਿਆਵਰ ਨਾ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਹਿ ਚਲ ਕਰਤਾ ਸੋਈ ਤੁਧ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰਹਿ ਸੋਈ ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ ਤੁਧ ਆਪੇ ਸਿਰਜ ਸਭ ਗੋਈ ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ ਜੋ ਸਭ ਸਹਿ ਕਾ ਜਾਣੋ।

ਸੋਈ ਥੀਸੀ ਜੋ ਤੂੰ ਦੇਹੇ ਸੋਈ ਹਾਂ ਪਾਈ ਰਹਾਉ ਸਭ ਤੇਰੀ ਤੂੰ ਸਭਨੀ ਧਿਆਇਆ ਜਿਸਨੂੰ ਕਿਰਪਾ ਕਰਹਿ ਤਿਨ ਨਾਮ ਮ੍ਰਿਤਨ ਪਾਇਆ ਗੁਰਮੁਖ ਲਾਧਾ ਮਨਮੁਖ ਗਵਾਇਆ ਤਦ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰਿਆਉ ਸਭ ਤੁਝ ਹੀ ਮਾਹੇ ਤੁਝ ਬਿਨ ਦੂਜਾ ਕੋਈ ਨਾਹੇ ਜੀ ਜੰਤ ਸਭ ਤੇਰਾ ਖੇਲ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸਨੂੰ ਤੂੰ ਜਾਣਾ ਹੈ ਸੋਈ ਜਨ ਜਾਣੈ ਹਰ ਗੁਣ ਸਦ ਹੀ ਆਖ ਵਖਾਣੈ ਜਿਨ ਹਰ ਸੇਵਿਆ ਤਿੰਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਧ ਬਿਨ ਦੂਜਾ ਅਵਰ ਨਾ ਕੋਏ ਤੂੰ ਕਰ ਕਰ ਵੇਖਹਿ ਜਾਣੈ ਸੋਏ ਜਨ

ਵੀਸਰੀਆ ਆਸਾ ਮਹੱਲਾ ਪੰਜਵਾਂ ਭਈ ਪ੍ਰਾਪਤ ਮਾਨਕ ਦੇਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰੇ ਕਤੈ ਨਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸ਼ਰਨ ਜਾਮ ਲਾਗ ਭਉ ਜਲ ਤਰਨ ਕੈ ਜਨਮ ਬਿਰਥਾ ਜਾਤ ਰੰਗ ਮਾਇਆ ਕੈ ਰਹਾਉ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਂਕਾਰ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਚੌਪਈ, ਬਹਰ ਅਸਰ ਕਾ ਕਾਟ ਸੁਮਾਥਾ, ਸ਼੍ਰੀ ਅਸਕੇਤ ਜਗਤ ਕੇ ਨਾਥਾ, ਦਤਿਵਾਨ ਸੌ ਦਵਰ ਕਰ, ਕਾਟ ਦਿਓ ਅਸਧੁਜ ਨਰ ਨਾਹਰ, ਪੁਨਰਾਛਸ ਕਾ ਕਾਟਾ ਸੀਸਾ, ਸ਼੍ਰੀ ਅਸਕੇਤ ਜਗਤ ਕੇ ਈਸਾ, ਓਪਨ

ਗਰੀਬ ਨਵਾਜਾ ਅਖਲ ਭਵਨ ਕੇ ਸਿਰਜਨ ਹਾਰੇ ਦਾਸ ਜਾਨ ਮੋਹਿਲਹੁ ਉਬਾਰੇ ਕਬਿ ਉਬਾਚ ਬੇਨਤੀ ਚੌਪਈ ਹਮਰੀ ਕਰੋ ਹਾਥ ਦਰਛਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਭੈ ਤੁਮ ਘਾਵੋ ਆਪ ਹਾਥ ਦੈ ਮੋਹਿ ਬਚਾਵੋ ਸੁਖੀ ਬਸੈ ਮੋਰੋ ਪਰਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋਰ ਅੱਛਾ ਨਿਜ ਕਰਦੈ ਕਰੀਐ ਸਭ ਬੈਰਨ ਕਉ ਆਜ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮੈਂ ਛਾੜ ਕੋਈ ਅਵਰ ਨਾ ਦਿਆਉ ਜੋ ਬਰ ਚਾਉ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀਐ ਚੁਨ ਚੁਨ ਸਤਰ ਹਮਾਰੇ ਮਾਰੀਐ ਆਪ ਹਾਥ ਦੈ ਮੁਝੈ ਉਬਰੀਐ ਮਰਨ ਕਾਲ ਕਾ ਤ੍ਰਾਸ ਨਵਰੀਐ ਪੂਜੋ ਸਦਾ ਹਮਾਰੇ ਪੱਛਾ ਸ਼੍ਰੀ ਅਸਧੁਜ ਜੂੰ ਕਰੀ ਅਹੁ ਰੱਛਾ ਰਾਖ ਲਿਹੋ ਮੋਹਿ ਰਾਖਨ ਹਾਰੇ ਸਾਹਿਬ ਸੰਤ ਸੁਹਾਏ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪੁਰੀ ਚਤੁਰ ਦਸਕੰਤਾ ਕਾਲ ਪਾਏ ਬ੍ਰਹਮਾ ਪਪਧਰਾ ਕਾਲ ਪਾਏ ਸ਼ਿਵ ਜੂ ਅਵਤਰਾ ਕਾਲ ਪਾਏ ਕਰ ਬਿਸ਼ਨ ਪ੍ਰਗਾਸਾ।

ਚੌਪਈ ਸਮ ਸਤਰੈ ਸੈਸ ਭਣੀ ਜੈ ਅਰਧ ਸੈਸ ਹੁਣ ਤੀਨ ਕਹੇ ਜੈ ਭਾਦੋ ਸੁਦੀ ਅਸ਼ਟਮੀ ਰਵਾਰਾ ਤੀਰ ਸਤ ਦ੍ਰਵ ਗ੍ਰੰਥ ਸੁਧਾਰਾ ਇਤ

ਵਾਹਿਗੁਰੂ ਜੀ ਕੀ ਫਤਿਹ। ਕਬ ਬਾਚ ਦੋਹਰਾ ਜੋ ਨਿਜ ਪ੍ਰਮੁ ਸੋ ਕਹਾ ਜਗ ਮਾਹੇ ਜੋ ਤਹਿ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਂਕਾਰ ਸਤਿਗੁਰ ਪ੍ਰਸਾਦਿ।

ਵਾਹਿਗੁਰੂ ਜੀ ਕੀ ਫਤਿਹ। ਮੰਦਾਵਣੀ ਮਹੱਲਾ ਪੰਜਵਾਂ। ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਭ ਸੁਆਧਾਰੋ। ਜੇ ਕੋ ਖਾਵੈ ਜੇ ਕੋ ਹੁੰਚੈ, ਤਿਸ ਕਾ ਹੋਏ ਉਧਾਰੋ। ਇਹ ਵਸਤ ਤਜੀ ਨਹਿ ਜਾਈ, ਨਿਤ ਨਿਤ ਰਖ ਉਰ ਧਾਰੋ। ਤਮ ਸੰਸਾਰ ਚਰਨ ਲਗ ਤਰੀਐ, ਸਭ ਨਾਨਕ ਬ੍ਰਹਮ ਪਸਾਰੋ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੌੜੀ ਤਿੱਥੈ ਤੂੰ ਸਮਰੱਥ, ਜਿੱਥੈ ਕੋਈ ਨਾਹੇ, ਉਥੈ ਤੇਰੀ ਰੱਖ ਅਗਨੀ ਉਦਰ ਮਾਹੇ। ਸੁਣ ਕੈ ਜਮ ਕੇ ਦੂਤ ਨਾਏ, ਤੇਰੇ ਛੱਡ ਜਾਹੇ। ਭਾਉ ਜਲ ਬਿਖਮ ਅਸਗਾਹ, ਗੁਰ ਸ਼ਬਦੀ ਪਾਰ ਪਾਹੇ। ਜਿਨ ਕੋ ਲੱਗੀ ਪਿਆਸ, ਅੰਮ੍ਰਿਤ ਸੇ ਖਾਹੇ। ਕਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ, ਸਭ ਸਹਿ ਨੋ ਕਿਰਪਾਲ ਸੰਭਾਲੇ ਸਾਹੇ ਸਾਹੇ। ਬਿਰਥਾ

ਸ਼੍ਰੀ ਵਾਹਿਗੁਰੂ ਜੀ ਅਰਦਾਸ ਇੱਕ ਓਂਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ

ਸ਼੍ਰੀ ਹਰਿ ਰਾਇ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਇ ਤੇਗ ਬਹਾਦਰ ਸਿਮਰਿਐ ਘਰ ਨਾਉਣ ਦਿਆ ਵੇਧਾਇ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਲਗੀਧਰ ਜੀ ਪਿਤਾ ਪੰਥ ਦੇ ਵਾਲੀ ਅੰਮ੍ਰਿਤ ਕੇ ਦਾਤੇ ਸ਼ਮਸ਼ੇਰ ਬਹਾਦਰ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਜੀ ਦੇ ਆਤਮਕ ਸਰੂਪ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਾਗਤੀ ਜੋ ਜ਼ਾਹਰਾ ਜ਼ਹੂਰ ਹਾਜ਼ਰਾ ਹਜ਼ੂਰ ਸਰਬ ਕਲਾ ਭਰਪੂਰ ਸਭ ਥਾਈ ਹੋਏ ਸਹਾਇ ਚਾਰ ਸਾਹਿਬਜ਼ਾਦੇ ਸਾਹਿਬ ਅਜੀਤ ਸਿੰਘ ਜੀ ਸਾਹਿਬ ਜੁਝਾਰ ਸਿੰਘ ਜੀ ਸਾਹਿਬ ਜ਼ੋਰਾਵਰ ਸਿੰਘ ਜੀ ਸਾਹਿਬ ਫਤਿਹ ਸਿੰਘ ਜੀ ਪੰਜ ਪਿਆਰਿਓ ਚਾਲੀ ਮੁਕਤਿਓ ਸਰਬ ਸ਼ਹੀਦੋ ਮਰੀਦੋ ਸਚਿਆਰਿਓ ਪਿਆਰਿਓ ਸਭ ਥਾਈ ਹੋਏ ਸਹਾਇ ਸਲੋਕ ਮਹੱਲਾ ਦੂਜਾ ਆਪੇ ਜਾਣੇ ਕਰੇ ਆਪ ਆਪੇ ਆਣੇ ਰਾਸ ਤਿਸੈ ਅੱਗੇ ਨਾਨਕਾ ਖਲੈ ਕੀਚੇ ਅਰਦਾਸ ਸਤਿ ਸ਼੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਜੀ ਸਰਬਸਮੂ ਖਾਲਸੇ ਜੀ ਕੀ ਅਰਦਾਸ ਸ਼੍ਰੀ ਵਾਹਿਗੁਰੂ ਜੀ ਕੇ ਪਾਸ ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਬਿਰਧ ਕੀ ਪੈਜ ਰਹੇ ਪੰਥ ਕੀ ਜੀਤ ਸ਼੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕਾ ਮਨ ਨੀਵਾ ਮਤ ਉੱਚੀ ਮਤ ਪਤਕਾ ਰਾਖਾ ਆਪ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ ਚੇਤਾਵਨ ਕਾ ਸਦਕਾ ਸਰਬ ਸੁਖ ਹੋਵੇ ਖਾਲਸੇ ਜੀ ਕੀ ਦੇਖ ਤੇਖ ਫਤਿਹ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਰਹੇ ਧਰਮ ਕਾ ਜੈਕਾਰ ਖਾਲਸਾ ਜੀ ਸਾਹਿਬ ਬੋਲੋ ਜੀ ਖਾਲਸੇ ਜੀ ਕੋ ਨਾਮ ਦਾਨ ਸਖੀ ਦਾਨ ਗੁਰਮਤਿ ਦਾਨ ਬੁੱਧ ਵਿਵੇਕ ਰਹਿਤ ਰਿਛਾ ਦਾਨ ਖਾਲਸੇ ਜੀ ਕੋ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਰੋਵਰ ਜੀ ਕੇ ਇਸ਼ਨਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦਦਾਰ ਮਿਲੇ ਬੋਲੋ ਜੀ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਸੰਤੋਖ ਸਰ ਜੀ ਵਿਵੇਕ ਸਰ ਜੀ ਰਾਮ ਸਰ ਜੀ ਕੌਲ ਸਰ ਜੀ ਤਰਨ ਤਾਰਨ ਜੀ ਤਪਿਆਨੇ ਜੀ ਖਡੂਰ ਜੀ ਗੁਰੂ ਕੀ ਬੌਲੀ ਸ਼੍ਰੀ ਗੋਇੰਦਵਾਲ ਸਾਹਿਬ ਜੀ ਕੇ ਇਸ਼ਨਾਨ ਦਰਸ਼ਨ ਦਦਾਰ ਮਿਲੇ ਬੋਲੋ ਜੀ ਥੰਮ ਜੀ ਨਨਕਾਣੇ ਜੀ ਕਰਤਾਰਪੁਰ ਜੀ ਬਾਬੇ ਨਾਨਕ ਡੇਹਰੇ ਜੀ ਤਖ਼ਤ ਕੇਸਗੜ੍ਹ ਸਾਹਿਬ ਆਨੰਦਪੁਰ ਜੀ ਕੀਰਤਪੁਰ ਜੀ ਪਾਤਾਲਪੁਰ ਜੀ ਲਖਨੌਰ ਜੀ ਚਮਕੌਰ ਜੀ ਫਤਿਹਗੜ੍ਹ ਸਾਹਿਬ ਜੀ ਦਮਦਮਾ ਸਾਹਿਬ ਜੀ ਧਮਤਾਨ ਜੀ ਮੁਕਤਸਰ ਜੀ ਪੌਂਟੇ ਜੀ ਤਖ਼ਤ ਪਟਨਾ ਸਾਹਿਬ ਹਰਿਮੰਦਰ ਦਿੱਲੀ ਮਹਿਸ਼ੀਸ਼ਗੰਜ ਰਕਾਬਗੰਜ ਬਾਲਾ ਸਾਹਿਬ ਬੰਗਲਾ ਸਾਹਿਬ ਸੱਤੋ ਝੰਡਿਆਂ ਸਾਹਿਬਾਂ ਜੀ ਦੇ ਸੁੱਖ ਦੇ ਦਰਸ਼ਨ ਦਦਾਰ ਮਿਲੇ ਬੋਲੋ ਜੀ ਬਗੌੜ ਸਾਹਿਬ ਜੀ ਪੰਜੇ ਸਾਹਿਬ ਜੀ ਕਪਾਲ ਮੋਚਨ ਜੀ ਰਣ ਮੋਚਨ ਜੀ ਨਾਨਕ ਮੱਤੇ ਜੀ ਤਿਲਗੰਜੀ ਜੀ ਨਾਨਕ ਜੀਰਾ ਜੀ ਸ਼ਿਕਾਰਘਾਟ ਜੀ ਹੀਰਾਘਾਟ ਜੀ ਮਾਤਾ ਸਾਹਿਬ ਦੇਵਾਂ ਜੀ ਸੰਗਤ ਸਾਹਿਬ ਜੀ ਮਾਲਟੇਕੜੀ ਸਾਹਿਬ ਜੀ ਬਸਮਤ ਨਗਰ ਦਮਦਮਾ ਸਾਹਿਬ ਜੀ ਬੰਦਾ ਘਾਟ ਜੀ ਨਗੀਨਾ ਘਾਟ ਜੀ ਸ਼੍ਰੀ ਗੰਗਾ ਜੀ ਗੋਦਾਵਰੀ ਜੀ ਕੇ ਇਸ਼ਨਾਨ ਦਰਸ਼ਨ ਦਦਾਰ ਮਿਲੇ ਬੋਲੋ ਜੀ ਸਰਬਸਮੂ ਖਾਲਸੇ ਜੀ ਕੋ ਨਗਾਰਿਆਂ ਨਿਸ਼ਾਨ ਸਾਹਿਬਾਂ ਸੰਜੁਗਤ ਤਖ਼ਤ ਸੱਚਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਜੀ ਦੇ ਸੁੱਖ ਦੇ ਦਰਸ਼ਨ ਦਦਾਰ ਮਿਲੇ ਬੋਲੋ ਜੀ ਸਤਿ ਸ਼੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਜੀ ਸਤਿ ਸ਼੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਜੀ ਬੋਲੋ ਬੋਲੋ ਜੀ ਬੋਲੋ ਜੀ ਸ਼੍ਰੀ ਵਾਹਿਗੁਰੂ ਜੀ ਗੁਰੂ ਗਰੀਬ ਨਿਵਾਸ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਜੀ ਕੇ ਹਜ਼ੂਰ ਅੰਮ੍ਰਿਤਮਈ ਸ਼ਬਦ ਬਾਣੀ ਕੀਰਤਨ ਚੌਕੀ ਸੋਧਰ ਰਹਿਰਾਸ ਸਾਹਿਬ ਜੀ ਕੀ ਅਰਦਾਸ ਅਖਰ ਵਾਧਾ ਘਾਟਾ ਭੂਲ ਚੁੱਕ ਮਾਫ ਕਰਨਾ ਬਾਣੀ ਸੱਚਖੰਡ ਵਿੱਚ ਪ੍ਰਵਾਨ ਕਰਨਾ ਆਈਆਂ ਸਮੂਹ ਸੰਗਤਾਂ ਦੀ ਹਾਜ਼ਰੀ ਪ੍ਰਵਾਨ ਕਰਨਾ ਸਿੱਖ ਪੜ੍ਹਦੇ ਸੁਣਦੇ ਸਰਬਤ ਲਾਹੇਬੰਦ ਹੋਣ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬਤ ਕਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

जून 1984 ਵਿੱਚ ਹੋਏ ਸ਼ਮੂ ਸ਼ਹੀਦਾਂ ਦੇ ਯਾਦ ਵਿੱਚ ਰੱਖੇ ਹੋਏ ਅਖੰਡ ਪਾਠ ਸਾਹਿਬ ਜੀ ਦੇ ਭੋਗ ਕੱਲ੍ਹ ਸਵੇਰੇ 8:30 ਵਜੇ ਤੋਂ ਬਾਅਦ ਤਖ਼ਤ ਸਾਹਿਬ 'ਤੇ ਪੈਣਗੇ। ਉਪਰੰਤ ਗੁਰੂ ਦਾ ਕੀਰਤਨ ਅਰਦਾਸ ਹੋਵੇਗੀ, ਗੁਰੂ ਕੇ ਲੰਗਰ ਤੁੱਟ ਵਰਤਣਗੇ। ਸੰਗਤਾਂ ਨੂੰ ਬੇਨਤੀ ਹੈ ਹਾਜ਼ਰੀਆਂ ਭਰੋ ਅਤੇ ਅੱਜ ਰਾਤ ਅਤੇ ਕੱਲ੍ਹ ਰਾਤ 9 ਵਜੇ ਤੋਂ ਕੀਰਤਨ ਦਰਬਾਰ ਹੋਵੇਗਾ, ਉਸ ਵਿੱਚ ਵੀ ਹਾਜ਼ਰੀਆਂ ਭਰ ਕੇ ਗੁਰੂ ਦਾ ਸ਼ਰਵਣ ਕਰੋ ਜੀ।

ਤੇਗਾ ਅਕਾਲੀ ਬਾਬਾ ਫੂਲਾ ਸਿੰਘ ਜੀ ਨਿਹੰਗ ਸਿੰਘ ਜੀ ਦਾ ਹੈ।

ਤੀਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਹੈ।

ਸਾਧ ਸੰਗਤ ਜੀ ਗੁਰੂ ਸਾਹਿਬ ਜੀ ਦਾ ਲੰਗਰ ਤਿਆਰ ਹੈ, ਪ੍ਰਸ਼ਾਦਾ ਛੱਕ ਕੇ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ।

ਗੁਰਦੁਆਰਾ ਗੇਟ ਨੰਬਰ 5 ਤੋਂ ਬਾਹਰ ਜਾ ਕਰ ਗੁਰਦੁਆਰਾ ਗੋਬਿੰਦ ਬਾਗ ਸਾਹਿਬ ਹੈ ਜੀ, ਜਿੱਥੇ ਪਾਣੀ ਦੇ ਫਵਾਰੇ ਲਗਾਏ ਗਏ ਹਨ। ਜਿਨ੍ਹਾਂ ਪਾਣੀ ਦੇ ਫਵਾਰਿਆਂ 'ਤੇ ਲੇਜ਼ਰ ਰੇਂਜ ਰਾਹੀਂ ਗੁਰੂ ਸਾਹਿਬਾਨਾਂ ਦਾ ਇਤਿਹਾਸ ਵਿਖਾਇਆ ਜਾਂਦਾ ਹੈ। ਸੋ ਠੀਕ 8:15 ਨੂੰ ਗੁਰਦੁਆਰਾ ਗੋਬਿੰਦ ਬਾਗ ਸਾਹਿਬ ਜਾ ਕਰ ਗੁਰੂ ਸਾਹਿਬਾਨਾਂ ਦਾ ਇਤਿਹਾਸ ਵੇਖ ਕਰ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਵਿਖੇ ਅੱਜ ਦੇ ਇਸ ਵਿਸ਼ੇਸ਼ ਕੀਰਤਨ ਦਰਬਾਰ, ਜੋ ਕਿ ਸ਼ਹੀਦਾਂ ਦੇ ਸਰਤਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੂੰ ਸਮਰਪਿਤ ਅਤੇ 1984 ਦੇ ਵਿੱਚ ਸਮੂਹ ਸ਼ਹੀਦ ਸਿੰਘਾਂ ਨੂੰ ਸਮਰਪਿਤ ਉਹਨਾਂ ਦੇ ਯਾਦ ਦੇ ਵਿੱਚ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਵਿਖੇ ਜਿਸ ਦੀ ਆਰੰਭਤਾ ਦੀ ਅਰਦਾਸ ਸਿੰਘ ਸਾਹਿਬ ਮਾਨਯੋਗ ਬਾਬਾ ਰਾਮ ਸਿੰਘ ਜੀ ਕਰਨਗੇ। ਅੱਜ ਦੇ ਇਹ ਵਿਸ਼ੇਸ਼ ਕੀਰਤਨ ਦਰਬਾਰ ਭਾਈ ਜਗਦੇਵ ਸਿੰਘ ਜੀ ਖਾਲਸਾ, ਖਾਲਸਾ ਖਾਲਸਾ ਜਵੈਲਰਸ ਮੋਗਾ ਪੰਜਾਬ ਵੱਲੋਂ ਕੀਤਾ ਗਿਆ ਹੈ। ਸੋ ਦਾਸ ਬੇਨਤੀ ਕਰੇ ਵਿਸ਼ ਅੱਜ ਦੇ ਇਸ ਆਰੰਭਤਾ ਦੀ ਅਰਦਾਸ ਦੇ ਵਿੱਚ ਸਾਰੇ ਖੜ੍ਹੇ ਹੋ ਜਾਣ। ਵਾਹਿਗੁਰੂ ਜੀ ਕਾ ਖਾਲਸਾ।

ਦਸਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਲਗੀਧਰ ਦੀ ਪਿਤਾ ਪੰਥ ਦੇ ਬਾਲੀ ਅੰਮ੍ਰਿਤ ਕੇ ਦਾਤੇ ਸ਼ਮਸ਼ੇਰ ਬਹਾਦਰ ਜੀਓ ਸਾਹਿਬ ਥਾਈ ਹੋਏ ਸਹਾਇ ਦਸਾਂ ਪਾਤਸ਼ਾਹ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਵਿਖੇ ਅੱਜ ਦੇ ਇਸ ਵਿਸ਼ੇਸ਼ ਕੀਰਤਨ ਦਰਬਾਰ 1984 ਜੂਨ ਦੇ ਵਿੱਚ ਸਾਕਾ ਨੀਲਾ ਧਾਰਾ ਦੇ ਵਿੱਚ ਹੋਏ ਸ਼ਹੀਦ ਸਿੰਘਾਂ ਦੇ ਮਿੱਠੀ ਯਾਦ ਦੇ ਵਿੱਚ ਅੱਜ ਦੇ ਇਸ ਵਿਸ਼ੇਸ਼ ਕੀਰਤਨ ਦਰਬਾਰ। ਸੋ ਦਾਸ ਹੁਣ ਬੇਨਤੀ ਕਰੇ ਹਜ਼ੂਰੀ ਰਾਗੀ ਜਥਾ ਭਾਈ ਗੁਰ ਪ੍ਰਤਾਪ ਸਿੰਘ, ਉਹ 9:30 ਵਜੇ ਤੱਕ ਹਾਜ਼ਰੀ ਲਵਾਉਣਗੇ। ਉਹਨਾਂ ਉਪਰੰਤ ਪ੍ਰੋਫੈਸਰ ਜਗਰੂਪ ਸਿੰਘ ਜੀ ਰੂਪ ਖਾਲਸਾ ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਉਹ ਹਾਜ਼ਰੀ ਲਵਾਉਣਗੇ। ਉਹਨਾਂ ਉਪਰੰਤ ਗਿਆਨੀ ਸੁਖਵਿੰਦਰ ਸਿੰਘ ਜੀ ਵੱਲੋਂ ਕਥਾ ਦੀ ਹਾਜ਼ਰੀ ਹੋਵੇਗੀ। ਉਹਨਾਂ ਉਪਰੰਤ ਰਾਗੀ ਜਥਾ ਭਾਈ ਇੰਦਰਜੀਤ ਸਿੰਘ ਜੀ ਨਾਡਾ ਸਾਹਿਬ ਵਾਲੇ ਉਹ ਹਾਜ਼ਰੀ ਭਰਨਗੇ। ਇਸੇ ਤਰ੍ਹਾਂ ਕੱਲ੍ਹ ਰੋਜ਼ ਵੀ ਗੁਰਦੁਆਰਾ ਸੱਚਖੰਡ ਬੋਰਡ ਵੱਲੋਂ ਵਿਸ਼ੇਸ਼ ਕੀਰਤਨ ਦਰਬਾਰ ਹੋਵੇਗਾ। ਸੋ ਸੰਗਤਾਂ ਦੇ ਚਰਨਾਂ ਦੇ ਵਿੱਚ ਬੇਨਤੀ ਹੈ, ਅੱਜ ਅਤੇ ਕੱਲ੍ਹ ਰੋਜ਼ ਵੀ ਵਿਸ਼ੇਸ਼ ਚੱਲ ਰਹੇ ਕੀਰਤਨ ਦਰਬਾਰ ਦੇ ਵਿੱਚ ਹਾਜ਼ਰੀ ਲਵਾ ਕੇ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਹਾਜ਼ਰੀ ਲਵਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਆਓ ਸਾਧ ਸੰਗਤ ਜੀ ਇਤਨੀ ਕੁ ਸੇਵਾ ਪ੍ਰਵਾਨ ਕਰੋ, ਗੱਜ ਵੱਜ ਕੇ ਪਤੇ ਬੁਲਾਓ ਜੀ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਹਜ਼ੂਰੀ ਰਾਗੀ ਭਾਈ ਗੁਰਪ੍ਰਤਾਪ ਸਿੰਘ ਜੀ, ਜਿਨ੍ਹਾਂ ਪਾਸੋਂ ਅਸੀਂ ਹਰਜਸ ਕੀਰਤਨ ਸਰਵਣ ਕੀਤਾ ਹੈ। ਹੁਣ ਦਾਸ ਬੇਨਤੀ ਕਰੇ ਪ੍ਰੋਫੈਸਰ ਜਗਰੂਪ ਸਿੰਘ ਜੀ, ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ, ਉਹ ਅਗਲੇ ਇੱਕ ਘੰਟੇ ਲਈ ਹਰਜਸ ਕੀਰਤਨ ਦੁਆਰਾ ਨਿਹਾਲ ਕਰਨਗੇ। ਉਹਨਾਂ ਉਪਰੰਤ ਗਿਆਨੀ ਸੁਖਵਿੰਦਰ ਸਿੰਘ ਜੀ ਕੀਰਤਨ ਵਿਖਿਆਨ ਕਰਨ ਕਥਾ ਵਿਖਿਆਨ ਕਰਨਗੇ। ਉਹਨਾਂ ਉਪਰੰਤ ਰਾਗੀ ਜਥਾ ਭਾਈ ਇੰਦਰਜੀਤ ਸਿੰਘ ਜੀ ਨਾਡਾ ਸਾਹਿਬ ਤੋਂ, ਉਹ ਹਰਜਸ ਕੀਰਤਨ ਦੁਆਰਾ ਨਿਹਾਲ ਕਰਨਗੇ। ਇਸੇ ਤਰ੍ਹਾਂ ਮਿਤੀ 6 ਜੂਨ ਕੱਲ੍ਹ ਰੋਜ਼ ਨੂੰ ਵੀ ਗੁਰਦੁਆਰਾ ਸੱਚਖੰਡ ਬੋਰਡ ਦੇ ਸਹਿਯੋਗ ਨਾਲ ਵਿਸ਼ੇਸ਼ ਕੀਰਤਨ ਦਰਬਾਰ, ਜੋ ਕਿ ਜੂਨ 1984 ਦੇ ਵਿੱਚ ਸਾਕਾ ਨੀਰਾ ਤਾਰਾ ਦੇ ਵਿੱਚ ਸ਼ਹੀਦ ਹੋਏ ਸਿੰਘਾਂ ਨੂੰ ਸਮਰਪਿਤ ਤਖ਼ਤ ਸੱਚਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਵਿਖੇ ਇਹ ਵਿਸ਼ੇਸ਼ ਕੀਰਤਨ ਦਰਬਾਰ ਅੱਜ ਦੇ ਦਿਨ ਸਰਦਾਰ ਜਗਦੇਵ ਸਿੰਘ ਜੀ ਖਾਲਸਾ ਮੋਗੇ ਤੋਂ, ਉਹਨਾਂ ਪਾਸੋਂ ਅੱਜ ਦੇ ਇਸ ਵਿਸ਼ੇਸ਼ ਕੀਰਤਨ ਦਰਬਾਰ ਦੀ ਸੇਵਾ ਕਰਵਾਈ ਜਾ ਰਹੀ ਹੈ। ਸੋ ਹੁਣ ਬੇਨਤੀ ਹੈ ਪ੍ਰੋਫੈਸਰ ਜਗਰੂਪ ਸਿੰਘ ਜੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ, ਉਹ ਸੱਜ ਕੇ ਹਰਜਸ ਕੀਰਤਨ ਦੁਆਰਾ ਨਿਹਾਲ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਤੇ ਇੱਕ ਹੋਰ ਵਿਸ਼ੇਸ਼ ਬੇਨਤੀ, ਜੂਨ 1984 ਦੇ ਵਿੱਚ ਹੋਏ ਸਮੂਹ ਸ਼ਹੀਦ ਸਿੰਘਾਂ ਨੂੰ ਸਮਰਪਿਤ ਕੱਲ੍ਹ ਤਖ਼ਤ ਸੱਚਖੰਡ ਸ਼੍ਰੀ ਹਜ਼ੂਰ ਸਾਹਿਬ ਤਖ਼ਤ ਸਾਹਿਬ ਵਿਖੇ ਉਹਨਾਂ ਮਹਾਨ ਸ਼ਹੀਦਾਂ ਦੀ ਯਾਦ ਦੇ ਵਿੱਚ ਤਖ਼ਤ ਸਾਹਿਬ ਵਿਖੇ ਜੁਗੋ ਜੁਗ ਅਟਲ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਮਿਤੀ 4 ਰੋਜ਼ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਆਰੰਭੇ ਗਏ ਸਨ, ਜਿਸ ਦੇ ਕੱਲ੍ਹ ਸਵੇਰੇ ਠੀਕ ਸਵੇਰੇ 8 ਵਜੇ ਅਖੰਡ ਪਾਠ ਸਾਹਿਬ ਜੀ ਦੀ ਸਮਾਪਤੀ ਹੋਵੇਗੀ। ਸੋ ਸੰਗਤਾਂ ਦੇ ਚਰਨਾਂ ਦੇ ਵਿੱਚ ਬੇਨਤੀ ਹੈ ਉੱਥੇ ਵੀ ਪਹੁੰਚ ਕੇ, ਅਤੇ ਉਸ ਤੋਂ ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤੇਗਾ ਗੁਰਦੁਆਰੇ ਸਾਹਿਬ ਦੇ ਵਿਸ਼ੇਸ਼ ਲੰਗਰ ਹਾਲ ਦੇ ਵਿੱਚ। ਸੋ ਸੰਗਤਾਂ ਦੇ ਚਰਨਾਂ ਦੇ ਵਿੱਚ ਬੇਨਤੀ ਹੈ ਹਾਜ਼ਰੀ ਲਵਾ ਕੇ ਮਹਾਰਾਜ ਦੇ ਚਰਨਾਂ ਦੇ ਵਿੱਚ ਆਪਣਾ ਜੀਵਨ ਸਫਲਾ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਗੁਰੂ ਬੜੇ ਸੋਹਣੇ ਬਚਨ ਨੇ ਕਵੀਆਂ ਦੇ ਬੜੇ ਸੋਹਣੇ ਜਿਹੜੇ ਸ਼ਹੀਦ ਜਨ ਹੁੰਦੇ ਨੇ ਇਹਨਾਂ ਦਾ ਮੁਰਾਦ ਸ਼ਹੀਦ ਜਨ ਹੁੰਦੇ ਨੇ ਇਹਨਾਂ ਦਾ ਮੁਰਾਦ ਬੜਾ ਸ਼ਹੀਦੋ ਕੀ ਗੁਰੂ ਅਰਜਨ ਦੇਵ ਸਾਹਿਬ ਸ਼ਬਦ ਮੁਹੰਮਦ ਮੁਹੰਮਦ ਸਾਹਿਬ ਜੀ ਦੀ ਉਸਤਤ ਦੀਆਂ ਪਾ ਦਿਓ ਸਾਹਿਬ ਜੀ ਦੀ ਸਾਡੇ ਉੱਪਰ ਲੱਗੇ ਹੋਏ ਸਾਰੇ ਬੋਝੇ ਉੱਤਰ ਲੱਗੇ ਹਨ ਜੀ ਸਾਰੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਬਚਨਾ ਕੀਤਾ ਹੋ ਆਪ ਬੋਲਣਾ ਜਾਣਦਾ ਹੋ ਆਪ ਮੈਂ ਕਹਿਆ ਸਾਹਿਬ ਪਾਓ ਜੀਓ ਮੈਂ ਕਹਿਆ ਸੀ ਜੋ ਤਨ ਸਤਿਗੁਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤਮਈ ਗੁਰਬਾਣੀ ਨੇ ਗ੍ਰੰਥ ਸਾਹਿਬ ਜੀ ਦੀ ਅਕਾਲ ਬਾਣੀ ਵਾਹਿਗੁਰੂ ਜੀ ਦੀ ਦਰਗਾਹ ਕਾਲੀ ਹੋਈ ਗੁਰਬਾਣੀ ਜੀ ਦੀ ਦਰਗਾਹ ਚ ਅਕਾਲੀ ਬਾਣੀ ਹੈ ਇਹ ਦਰਗਾਹੀ ਬਾਣੀ ਅਕਾਲੀ ਬਾਣੀ ਬਾਣੀ ਹੈ ਗਾਹੀ ਦੀ ਬਾਣੀ ਹੈ ਸਿਰ ਬਾਣੀ ਹੈ ਇਹ ਸੱਚ ਕੀ ਬਾਣੀ ਹੈ ਵਾਹਿਗੁਰੂ ਸਾਹਿਬ ਸੌ ਪਗਵਾਨ ਕਹੋ ਸਮਾਂ ਮੰਨਿਆ ਪਾਈ ਹੈ।
1: ਸਤਿਗੁਰੂ ਜੀ ਦਾ ਸੁਨੇਹਾ ਜੋ ਦੇ ਜੀ ਦੇ ਸੁਨੇਹਾ ਜਬਰਦਸਤ
0: ਦਾ ਮੁਕਾਬਲੇ ਸਬਦ ਦੇ ਨਾਲ ਕਰਦੇ ਹਨ ਤਾਂ ਖੋਪੜੀਆਂ ਦੇ ਨਾਲ ਕਰਦੇ ਦੇ ਨਾਲ ਲਵਾ ਲੈਂਦੇ ਨੇ ਪਰ ਮੁਖ ਦੇ ਸੀਨ ਦੇ ਨਾਲ ਕਰਦੇ ਪਰ ਅੜਦੀ ਕਲਾਸੇ ਨਾਲ ਵਿਚਾਰੇ ਗਜਾਉਂਦੇ ਨੇ ਅੜਦੀ ਕਲਾ ਦੇ ਸਾਜ ਸਕਾਜੀ ਸਬਦਕਾਰ ਮੁਗਲਾਂ ਦਾ ਸਮਾਪਤੀ ਹੋ ਗਿਆ ਅਰ ਖਾਲਸੇ ਦੇ ਰਾਜ ਭਾਗ ਵੀ ਬਣੇ ਆ ਤੇ ਸਾਜ ਸੰਗਤ ਜੀ ਬਣੇ ਆ ਤੇ ਦੁਨੀਆ ਦੀ ਸਭ ਤੋਂ ਵੱਡੀ ਜਿਹੜੀ ਸ਼ਕਤੀ ਆ ਦੁਨੀਆ ਦੇ ਨਾਲ ਉਹ ਵੀ ਤਰਲੋਂ ਮਸ਼ੀ ਹੋਈ ਹੈ ਕਿ ਜੋ ਖਾਲਸੇ ਦੇ ਔਰ ਜੋ ਸਵਿਧਾਨ ਦੇ ਦੀ ਜੋ ਦੇ ਰੂਲ ਸਨ ਉਹਨਾਂ ਸੂਲਾਂ ਨੂੰ ਰੂਲ ਸਨ ਕਰਕੇ ਉਹ ਜਿਹੜਾ ਰਾਜ ਕਰੀਏ ਜੋ ਜੇ ਖਾਲਸਾ ਦਾ ਰਾਜ ਕਰੀਏ ਜਨਾਬ ਦੀ ਧਰਤੀ ਪ੍ਰਸਾਦ ਗੁਰੂ ਕਲਗੀ ਦੇ ਪੰਜਾਬ ਦੀ ਦੇ ਜੋ ਦੇ ਉਸ ਕਲਗੀ ਦਾ ਸੰਗੀਤ ਦੇ ਜੋ ਦੇ ਸੰਗੇ ਜੀ ਅੱਜ ਵੀ ਪੰਜਾਬ ਦੀ ਧਰਤੀ ਸਾਰੇ ਸੰਗੇ ਜਿਸ ਵੀ ਹਾਜ਼ਰ ਦੇ ਰਹੇ ਆਪਣਾ ਰਾਜ ਸਥਾਪਿਤ ਕੀਤਾ ਹੋਵੇ ਨਾ ਆਪਣਾ ਸੁਪਰਸਾ ਸ਼ੇਰੇ ਪੰਜਾਬ ਦੇ ਰਾਜ ਦੇ ਦਿਖਾਇਆ ਜਾਂਦਾ ਹੈ ਸ਼ੇਰੇ ਪੰਜਾਬ ਦਾ ਰਾਜ ਦੇ ਰਾਜ ਜਾਂਦਾ ਹੈ ਧਰਮ ਸਾਰਾ ਰਾਜ ਦੇ ਆ ਗਿਆ ਸ਼ੇਰੇ ਪੰਜਾਬ ਵਰਗਾ ਰਾਜ ਦੇ ਆ ਗਏ ਸ਼ੇਰੇ ਪੰਜਾਬ ਵਰਗਾ ਦੇ ਨੇ ਸਿਆ ਕੇ ਰਾਜ ਪ੍ਰਾਪਤ ਕਰ ਲੈਂਦੇ ਨੇ ਰਾਜ ਦੇ ਕਰਨਾ ਨਹੀਂ ਆਉਂਦਾ ਇੱਕ ਦਿਨ ਰਾਜ ਕੇਵਲ ਨਹੀਂ ਹੋਣ ਵਾਲਾ ਗੱਲ ਨੇ ਕਿ ਦੋ ਜਾਣ ਹੋ ਜਾਏ ਸ਼ਾਜਲਾ ਨੇ ਜੋ ਜੰਦੀਆਂ ਨੇ ਠੱਕ ਸਜਾਈ ਹੈ ਜਾਂ ਮੇਰੇ ਖਾਲਸੇ ਨੇ ਐਸਾ ਨਿਸਕਲ ਦੀ ਰਾਜ ਐਸਾ ਹੈ ਸਾਡੀ ਪੰਜਾਬ ਦੀ ਸਰਕਾਰ ਤੋਂ ਲੈ ਕੇ ਅਮਰੀਕਾ ਦੀ ਸਰਕਾਰ ਨਾਲ ਤੱਕ ਉਹ ਜਾਂ ਰਾਜ ਸਥਾਪਿਤ ਕਰਨ ਦਾ ਲੋਟ ਪੂਜ ਦੇ ਰਾਜ ਛੱਡ ਕੇ ਸੇ ਤੋਂ ਬੰਦਾ ਨਹੀਂ ਕਰਦੇ ਉਹ ਕਿ ਗੁਰ ਕੇ ਖਾਲਸੇ ਦੀ ਨਹੀਂ ਜੋ ਕੋਈ ਲੱਗਦੀ ਆ ਨਹੀਂ ਖਾਲਸੇ ਦੀ ਰੀਤ ਦੇ ਵਿੱਚ ਸੱਚ ਹੋਵੇ ਮੁੱਖ ਦੇ ਵਿੱਚ ਸੱਚ ਹੋਵੇ ਤਾਂ ਸੱਚ ਦਾ ਰਾਜ ਹੋਵੇ ਨਾ ਹੋਵੇ ਰਾਹ ਵਿਚਾਰ ਹੋਵੇ ਰਾਜ ਵੀ ਰਾਜ ਰਾਹ ਵੀ ਕਰਨ ਵਾਲੇ ਸਿੱਖ ਰਾਜ ਦੇ ਪਰ ਦੋ ਬੰਦੇ ਪ੍ਰਭੂ ਦੇ ਨੇ ਜਾਂਦੇ ਨੇ ਦੋ ਬੰਦੇ ਰਾਜ ਜਿਵੇਂ ਦਿਖਾਏ ਜਾਂਦੇ ਐਸਾ ਰਾਜ ਗੁਰੂ ਦੇ ਖਾਲਸੇ ਨੇ ਕੀਤਾ ਐਸਾ ਰਾਜ ਫਿਰ ਅੰਗਰੇਜ਼ਾਂ ਦਾ ਰਾਜ ਬ੍ਰਿਟਾਨੀਆ ਦਾ ਰਾਜ ਆਇਆ ਇਸਾ ਦਾ ਉਹਨਾਂ ਦੇ ਸਾਧ ਸੰਗਤ ਜੀ ਗੁਰੂ ਖਾਲਸੇ ਦੇ ਤਖਤ ਦੀ ਜ਼ਿਕਰ ਨੂੰ ਗੁਰੂ ਖਾਲਸੇ ਦੇ ਮਹੰਤਾਂ ਨੂੰ ਗੁਰੂ ਕਰਨ ਵਾਲੇ ਕਾਬਜ ਕੀਤਾ ਮਰਿਆਦਾ ਦੇ ਵਿੱਚ ਅਰਜ ਪਾਉਣ ਦੇ ਯਤਨ ਕੀਤੇ ਜਿੱਥੇ ਸਰਪਾਂ ਨੂੰ ਜਿੱਦਿਆ ਲਾਲ ਦੇ ਜਿੱਥੇ ਤੁਰਕ ਦੇ ਨਾਲ ਕਦਿਲਾ ਠਾੜਾ ਦੇ ਨਾਲ ਕਦੇ ਬਦਲਾ ਦੇ ਨਾਲ ਲੇਪਿਆ ਲੜਦੇ ਨਾਲ ਉਹਨਾਂ ਦੀ ਜੜ ਭਾਰਤ ਵਿੱਚ ਟੁੱਟ ਕਰਕੇ ਅੱਜ ਸਾਗਰ ਵਿੱਚ ਸੁੱਟ ਦਿੱਤੀ ਕਿ ਕਦੇ ਧਰਮ ਦਾ ਰਾਜ ਸਥਾਪਨ ਕੀਤਾ ਕਦੇ ਅੰਗਰੇਜ਼ਾਂ ਦਾ ਸਮਾਂ ਆਇਆ ਇਸੇ ਪ੍ਰਕਾਰ ਆਇਆ ਇਸੇ ਪ੍ਰਕਾਰ ਕੀਤੀਆਂ ਜੜ ਵਾਲਾ ਧਰਮ ਦੇ ਉੱਪਰ ਕੀਤੀਆਂ ਗੁਰ ਸਥਾਨਾਂ ਦੇ ਉੱਪਰ ਬਦੇਵੀਆਂ ਨੂੰ ਨਾ ਸਹਾਰਤਿਆ ਹੋਇਆ ਗੁਰੂ ਦੇ ਲਾਲਾਂ ਦੇ ਮੋਰਚੇ ਲਾਏ ਉਹਨਾਂ ਦਾ ਗੁਰੂ ਘਰ ਦੇ ਚਾਬੀਆਂ ਵਾਪਸ ਲੈਣ ਵਾਸਤੇ ਖਰਤਾ ਤੋਂ ਚਾਬੀਆਂ ਵਾਪਸ ਲੈਣ ਵਾਸਤੇ ਜੋ ਚਾਬੀਆਂ ਵਾਲੇ ਮੋਰਚੇ ਲਾਏ ਉਹ ਟਿਕਾਣਾ ਸਾਹਿਬ ਮੋਰਚੇ ਲਾਏ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਨੂੰ ਅੰਗਰੇਜ਼ਾਂ ਦੇ ਮਹੰਤਾਂ ਨੂੰ ਆਜ਼ਾਦ ਕਰਵਾਇਆ ਤੇ ਇਸ ਵੇਲੇ ਸਾਹਿਬਾਨ ਕਰਵਾਇਆ ਮੋਰ 10 ਵੇਲੇ ਮਚਾ ਗਾਂਧੀ ਜੀ ਮੋਰ ਦੇ ਸਮ ਮਹਾਤਮਾ ਗਾਂਧੀ ਕਹਿੰਦੇ ਜਾਂਦਾ ਮਹਾਤਮਾ ਸ਼ਬਦ ਤੇ ਗਾਂਧੀ ਉਸ ਦੇ ਨਾਲ ਮਹਾਤਮਾ ਦਾ ਸ਼ਬਦ ਮਹਾਤਮਾ ਸ਼ਬਦ ਦਾ ਨਰਾਦਰ ਹੈ ਜਿੰਨਾ ਨੀਵੇਂ ਬੰਦਰ ਦਾ ਉਸ ਦਾ ਜੀਵਨ ਸੀ ਜਿੰਨਾ ਮੋਰ ਦਾਸ ਕਰਮਜੰਦ ਗਾਂਧੀ ਨੇ ਦੇਖੇ ਮੋਰ ਦਾਸ ਦੇ ਜੋਧੇ ਐਸੇ ਨੇ ਦੇਖੇ ਕਿ ਦੰਗਾ ਦੀ ਮਾਰਿਆ ਚੱਲ ਰਹੀਂਦੇ ਨੇ ਅੰਗਰੇਜ਼ਾਂ ਨੇ ਇਹਨਾਂ ਦੀ ਛੜੇ ਨੇ ਦੇ ਉੱਪਰ ਘੋੜੇ ਸੜਾਏ ਅੰਗਰੇਜ਼ ਵਰਨ ਰਹੇ ਆ ਤੇ ਅੰਗਰੇਜ਼ ਇੱਕ ਜੀਵਸ ਦਾ ਪ੍ਰਚਾਰ ਕਰਦੇ ਆ ਪਰ ਆਚਾਰਿਆ ਦੇ ਮੋਰਚੇ ਵਿੱਚ ਗੁਰੂ ਕੇ ਬਾਚੇ ਮੋਰਚੇ ਦੇ ਵਿੱਚ ਅੱਜ ਤੱਕ ਸੈਂਕੜੇ ਜੀਦੇ ਸਰ ਅਕਟੀ ਦੇ ਵੱਡੀ ਜਿਸ ਤੇ ਕੋਹੇ ਜਾਂਦੇ ਜੀ ਦੇ ਅੱਖਾਂ ਦੇ ਨਾਲ ਦੇਖੇ ਨੇ ਜਦੇ ਆਪਣੀਆਂ ਅੱਖਾਂ ਦੇ ਨਾਲ ਦੇਖੇ ਨੇ ਐਸੀਆਂ ਗੁਰੂ ਕੇ ਲਾਲਾ ਨੇ ਕੁਰਬਾਨੀਆਂ ਕੁਰਬਾਨੀਆਂ ਆਜ਼ਾਦ ਨਹੀਂ ਹੋਏ ਤੁਹਾਡੀਆਂ ਕੁਰਬਾਨੀਆਂ ਆਜ਼ਾਦ ਨਹੀਂ ਹੋ ਸਕਦਾ ਆਜ਼ਾਦੀ ਦੇ ਘੋਲ ਵਿੱਚ ਸਾਡਾ ਆਜ਼ਾਦੀ ਕੁਰਬਾਨੀਆਂ ਗੁਰਦੁਆਰੇ ਨੂੰ ਆਜ਼ਾਦ ਕੇ ਗਾਂਧੀ ਜੀ ਜੇਕਰ ਆਜ਼ਾਦੀ ਮਿਲਣ ਤੋਂ ਬਾਅਦ ਜੇਕਰ ਅਸੀਂ ਆਪਣੇ ਵਾਅਦੇ ਨੂੰ ਭੁਲਾ ਦਿੱਤਾ ਸਾਡੇ ਧਰਮ ਵਿੱਚ ਭਰਮ ਦੀ ਮਰਿਆਦਾ ਵਿੱਚ ਸਾਖਿਆ ਦਾ ਜੋ ਕੀਤੀ ਤਾਂ ਫੇਰ ਰਹਿੰਦਾ ਤੇ ਮੋਹ ਦਾ ਦਾਸ ਕਰਨ ਚਾਹੀਏ ਆਖਿਆ ਮੈਂ ਜਾਣਦਾ ਹਾਂ ਸਿੱਖ ਦੇ ਘਰ ਦਾ ਜਾਣਦਾ ਹਾਂ ਜੰਗਲ ਦੀ ਕੌਮ ਹੈ, ਕੌਮ ਹੈ ਯੋਧਿਆਂ ਦੀ ਕੌਮ ਹੈ, ਕੌਮ ਹੈ ਸੂਰਬੀਰ ਦੀ ਆਪਣਾ ਕੌਮ ਹੈ, ਕਿਲਿਆ ਮਰਦਾਂ ਦੀ ਕੌਮ ਹੈ, ਤੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਕੌਮ ਹੈ। ਗੋਬਿੰਦ ਇਸ ਕੌਮ ਦੇ ਰਾਵਲ ਹੈ, ਕੋਈ ਬਾਦ ਇਸ ਕੌਮ ਦੇ ਕੀ ਜਾਣਦੇ ਨਾ, ਕੋਈ ਭਾਈ ਗੁਰੂ ਦਾ ਖਾਲਸਾ ਸਿੰਘ ਦਾ ਬਿਲਵਾਰਾ ਲੱਕ ਦੇ ਕੇ ਆਪੇ ਹੱਥ ਲੈਣਾ ਜਾਣਦੇ ਨਾ, ਉਹਨਾਂ ਹਾਲਾਤਾਂ ਦੇ ਵਿੱਚ ਜੇ ਦੇਸ਼ ਦਾ ਕਿਸੇ ਪ੍ਰਕਾਰ ਵਿੱਚ ਕੋਈ ਨੁਕਸਾਨ ਹੁੰਦਾ, ਤੇ ਉਸ ਨੁਕਸਾਨ ਦੀ ਜ਼ਿੰਮੇਵਾਰ ਕਾਂਗਰਸ ਹੋਵੇਗੀ, ਇਸ ਗੁਰੇ ਵਾਲਾ ਲਾਲ ਕਾਂਗਰਸ ਹੋਵੇ ਜੋ ਤੇ ਨਹੀਂ ਹੋਣਗੇ। ਲਾਲ ਸਾਹਿਬ ਸਿੰਘ ਜੀ ਕਾਂਗਰਸ ਆਈ ਦਾ ਸਲਾਨਾ ਇਜਲਾਸ ਜੀ ਕਾਂਗਰਸ ਹਾਲੇ ਦੇ ਵਿੱਚ ਸਲਾਨਾ ਜਾਂਦਾ ਸੀ, ਉਸ ਦੇ ਵਿੱਚ ਮਤਾ ਪਾ ਕੇ ਜਾਂਦਾ ਸੀ। ਮੋੜ ਦੇ ਵਿੱਚ ਕਰਮਚੰਦ ਗਾਂਧੀ ਨੇ ਮੋੜ ਤੇ ਆਪਣੀ ਸਤਰੇਂਦੀ ਨੂੰ ਇਜਲਾਸ ਦੇ ਵਿੱਚ ਆਦਾਰ ਕੀਤਾ, ਉਹ ਇਜਲਾਸ ਕਿਸੇ ਵਿੱਚ ਦੇ ਅਪੀਲ ਕਰਦੇ ਆ, ਅਸੀਂ ਭਾਰਤ ਕਾਂਗਰਸ ਕਮੇਟੀ ਦੀ ਗੁਰਦੁਆਰੇ ਨੂੰ ਆਜ਼ਾਦ ਕਰਾਉਣ ਵਾਸਤੇ ਸਾਡਾ ਸਾਥ ਦੇ ਦਿਓ, ਨਾਲ ਇਸਨੇ ਪੜਨਾ ਕੀਤਾ ਤੇ ਉਹ ਕਹਿਣ ਲੱਗਾ ਮੇਰੇ ਵਿੱਚ ਤੇ ਤੁਹਾਡੇ ਵਿੱਚ ਧਰਮਾਂ ਦੇ ਨੇ ਗਵਾਹ ਹੈ, ਪਰ ਪੈਸਾ ਕੋਈ ਨਹੀਂ ਭਾਰਤ ਵਿੱਚ ਕਾਨੂੰਨ ਨਹੀਂ ਬਣਾਇਆ ਜਾਵੇਗਾ, ਵਿੱਚ ਕਹਿੰਦਾ ਸਿੱਖ ਬਣਾਇਆ ਜਾਵੇਗਾ ਨਾ ਹੋਵੇ, ਜਿਹੜਾ ਕਾਨੂੰਨ ਤੁਹਾਡੀ ਇੱਛਾ ਦੇ ਨੇ ਤੁਹਾਡੀ ਸਹਿਮਤੀ ਦੇ ਨਾਲ ਬਣਾਇਆ ਜਾਣਗੇ, ਤੁਹਾਡੀ ਸਹਿਮਤੀ ਦੇ ਨਾਲ ਬਣਾਇਆ ਜਾਣਗੇ, ਇਸ ਦੇ ਵਿੱਚ ਤੁਹਾਨੂੰ ਆਜ਼ਾਦ ਦੀ ਪਛਾਣ ਦਿੱਤਾ ਜਾਵੇਗਾ। ਇਸੇ ਪ੍ਰਕਾਰ ਸਾਜਾ ਸਿੰਘ ਜੀ ਜੇ ਤੇ ਕੋਲ ਦਾਸ ਸੰਗਤ ਜੀ ਗਾਂਧੀ ਦੇ ਵਾਦੇ ਬੋਲ ਮਤੇ ਪਾ ਕਰਕੇ ਗਾਂਧੀ ਨੇ ਪੰਡਿਤ ਜਵਾਹਰ ਲਾਲ ਨਹਿਰੂ ਨੇ ਪੰਡਿਤ ਕਾਂਗਰਸ ਆਈ ਦੇ ਜਨਾਬ 1931 ਵਿੱਚ ਇਸ ਵਾਦੇ ਨੂੰ ਮੁੜ ਕਰਾਇਆ, ਆਪਣੇ ਇਸ਼ਟ ਦੇਵ ਦੀ ਕਸਮ ਖਾ ਕਰਕੇ ਆਖਿਆ ਸੇਵਕਾਂ ਦੇ ਨਾਲ ਕੋਈ ਧੱਕਾ ਤੇ ਵਧੀਕੀ ਨਹੀਂ ਕੀਤੀ ਜਾਵੇਗੀ। ਇਹ ਬੇਨਤੀ ਦਾ ਤਾਂ ਕੀਤੀ ਜਾ ਰਹੀ ਹੈ, ਇਹ ਬਿਰੋ ਕੇ ਅਕਸਰ ਇਹ ਕਿਹਾ ਜਾ ਰਿਹਾ ਹੈ ਕਿ ਰਾਸੀ ਦੀ ਕੋਈ ਖੂਨ ਦਾ ਇੱਕ ਜੁਰ ਅਸਰ ਵਾਪਰੀ ਨਹੀਂ ਕਿਉਂ ਬਾਪੇ ਕਦੇ ਇਸ ਤਰ੍ਹਾਂ ਮੁੜ ਕੇ ਨਹੀਂ ਜੋ ਸਿੱਖਾਂ ਨੇ ਸਾਥ ਦਿੱਤਾ, ਜਿਨ੍ਹਾਂ ਨੇ ਭਾਰਤ ਵਰਸ਼ ਦੇ ਵਿੱਚ ਲਗਭਗ 2% ਸਾਧ ਸੰਗਤ ਜੀ ਨਹਿਰੂ ਤੇ ਗਾਂਧੀ ਦੇ ਜਿਹੜੇ ਨੇ ਸਿੱਖਾਂ ਦੇ ਕੁਰਬਾਨੀ ਕਰਕੇ ਝੜੀਆਂ ਲਗਾ ਦੇ ਸਿੱਖਾਂ ਦੇ 2% ਹੋਇਆ ਹੋਇਆ ਲਗਭਗ 2% ਹੋਇਆ ਹੋਇਆ 2% ਦੇ ਦੰਗਾ ਸਾਰੇ ਭਾਰਤ ਵਰਸ਼ ਜਿਹੜਾ ਦੀ ਆਬਾਦੀ ਲਗਭਗ ਸਾਧ ਸੰਗਤ ਜੀ 98% ਬਣਦੀ ਹੈ, ਉਹ 98% ਕੁਰਬਾਨੀ ਹੈ ਕੇਵਲ 98 ਲਗਭਗ ਕੁਰਬਾਨੀ ਹੈ ਕੇਵਲ ਲਗਭਗ ਦੇਸ਼ ਆਜ਼ਾਦ ਹੋ ਗਿਆ। 1950 ਦੇ ਵਿੱਚ ਸੰਵਿਧਾਨ ਬਣਾਇਆ ਗਿਆ, 50 ਸੰਵਿਧਾਨ ਦੀ ਪੜਾਇਆ ਗਿਆ, ਅਸੀਂ ਦਮਦੇ ਵਿੱਚ ਧਾਰਾ ਸਿੱਖਾਂ ਵਿੱਚ ਕੇਸੀ ਦੇ ਵਿੱਚ ਹਿੰਦੂ ਸਿੱਖਾਂ ਦੇ ਹਿੰਦੂ ਕੌਮ ਦਾ ਇੱਕ ਹੀ ਹਿੰਦੂ ਕਿਹਾ ਗਿਆ ਤੇ ਹਿੰਦੂ ਸਿੱਖਾਂ ਦਾ ਵਿਰੋਧ ਕੀਤਾ ਸੀ, ਹਿੰਦੂ ਕੌਮ ਦਾ ਅੰਗ ਨਹੀਂ ਸਾਡੀ ਪਛਾਣ ਵੱਖਰੀ ਹੈ, ਸਾਡੀ ਨਸਲ ਵੱਖਰੀ ਹੈ, ਸਾਡੀ ਰੌ ਰੀਤੀਆਂ ਵੱਖਰੀਆਂ ਨੇ, ਸਾਡੀ ਮਰਿਆਦਾ ਵੱਖਰੀ ਹੈ, ਸਾਡਾ ਨਿਯਮ ਵੱਖਰਾ ਹੈ, ਸਾਡੇ ਕਾਰ ਵੱਖਰੇ ਨੇ, ਤੁਹਾਡੇ ਨਾਲੋਂ ਆਰ ਦੀ ਬਾਣੀ ਤੇ ਬਣਨਾ ਲੋਕ ਸਾਡੀ ਨਹੀਂ ਹੈ, ਅਸੀਂ ਕਿਸਾ ਧਾਰੀ ਹਿੰਦੂ ਨਹੀਂ ਹੈ, ਅਸੀਂ ਸਾਤੇ ਗੁਰੂ ਜੀ ਦੇ ਖਾਦ ਸੇ ਹਾਂ, ਇਸ ਧਾਰਾ ਨੂੰ ਹਰ ਜਗ੍ਹਾ ਲਾ ਜਾਈਏ, ਪਰ ਸਾਧ ਸੰਗਤ ਦੀ ਮਨ ਵਰਜੀ ਦੇ ਨਾਲ ਸਾਧ ਸਿੱਖਾਂ ਦੀ ਮਾਰਗ ਮਰਜ਼ੂ ਕੀਤੇ ਜਾਣ ਵਾਲੇ ਜਿਹੜੇ ਕਾਨੂੰਨ ਸਨ ਉਹ ਬਣਾਏ ਗਏ, ਘੜੇ ਗਏ, ਰੋਸ ਵਜੋਂ ਸਿੱਖਾਂ ਦੇ ਜਿਹੜੇ ਸਰਪੰਚ ਸਨ, ਸਿੱਖਾਂ ਦਾ ਹਕਮ ਸਿੰਘ ਸਨ, ਸਰਦਾਰ ਚੰਦੇਵ ਸਿੰਘ, ਸਰਦਾਰ ਪ੍ਰਤਾਪ ਸਿੰਘ ਸਿੰਘ ਨੇ ਫਿਰ ਸੰਵਿਧਾਨ ਦੇ ਉੱਪਰ ਪ੍ਰਗਿਆ ਸਿੱਖਾਂ ਦੇ ਨਹੀਂ ਕਰਦੇ ਦਰਸਾਨ ਨੂੰ ਤੁਹਾਡੇ ਭਾਰਤ ਦਾ ਹਿੰਦੂ ਸੰਵਿਧਾਨ ਦਾ ਇਹ ਸੰਵਿਧਾਨ ਨਹੀਂ ਪ੍ਰਵਾਨ ਨਹੀਂ, ਇਹ ਸਾਧ ਸੰਗਤ ਜੀ ਅੱਜ ਤੱਕ ਵੀ ਸੰਵਿਧਾਨ ਦਾ ਸਿੱਖ ਲੀਡਰਾਂ ਦੇ ਤੱਕ ਵੀ ਸੰਵਿਧਾਨ ਸਾਫ ਸਿੱਖਾਂ ਨੂੰ ਅੱਜ ਵੀ ਸੰਵਿਧਾਨ ਪ੍ਰਵਾਨ ਨਹੀਂ, ਸਿੱਖਾਂ ਤੋਂ ਅੱਜ ਉਸ ਸੰਵਿਧਾਨ ਨੂੰ ਪ੍ਰਵਾਨ ਨਹੀਂ ਕੀਤਾ ਗਿਆ, ਉਸ ਤੇ ਬਲਦ ਨੀਅਤ ਦੇ ਲਗੇ ਬੇਈਮਾਨੀ ਦੇ ਨਾਲ ਨੀਅਤ ਤੇ ਜਦੋਂ ਅੱਡੇ ਦੀ ਵੰਡ ਹੋਈ ਨਾ ਤੇ ਪੰਜਾਬ ਦੇ ਵਿੱਚ ਜਾ ਕੇ ਇਹਨਾਂ ਕਿਹਾ ਜਾਂਦਾ ਜੀ ਭਾਰਤ ਦੀ ਵੰਡ, ਬੇਨਤੀ ਕਰਾਂ ਭਾਰਤ ਦੀ ਵੰਡਿਆ ਗਿਆ, ਪੰਜਾਬ ਵੰਡਿਆ ਗਿਆ, 60% ਦਾ ਪੰਜਾਬ ਦਾ ਹਿੱਸਾ ਜਿਹੜਾ ਸੀ 60% ਦਾ ਪੰਜਾਬ ਦਾ ਹਿੱਸਾ ਜਿਹੜਾ 40% ਜਿਹੜਾ ਸੀ ਉਹ ਭਾਰਤ ਵਿੱਚ ਰੱਖ ਲਿਆ, ਤੇ ਜਿਹੜਾ ਰਣ ਕੀ ਹੈ ਭਾਰਤ ਵਿੱਚ ਰੱਖ ਲਿਆ, ਤੇ ਪਾਕਿਸਤਾਨ ਦੀ ਹੱਲਾ ਕਰਕੇ ਭਾਰਤ ਵਾਲੇ ਆਵੇ ਨਾ ਤੇ ਛੱਡਦਾ ਪੰਜਾਬ ਦੇ ਜਿੱਥੇ ਸਿੱਖਾਂ ਦੀ ਆਬਾਦੀ ਹੈ, ਜੇ ਸਿੱਖਾਂ ਦੀ ਆਬਾਦੀ ਚੱਲ ਰਹੀ ਜਿਹੜਾ ਹਿੰਦੁਸਤਾਨ ਤੋਂ ਬਣ ਕੇ ਸੇਫ ਰਹੇਗਾ, ਬਿਲਕੁਲ ਇਸ ਤਰੀਕੇ ਦੇ ਨਾਲ ਪੰਜਾਬ ਨੂੰ ਵੱਡਿਆ ਗਿਆ, ਇਸ ਤਰੀਕੇ ਲਗਭਗ 20 ਲੱਖ ਲੋਕ ਸਾਧ ਸੰਗਤ ਦੀ ਸਵਾਰੀ ਦੇ ਵਿੱਚ ਸਿੱਧਾ ਪ੍ਰਸ਼ਦੀ ਦੇ ਵਿੱਚ ਹਿੰਦੂ ਅਤੇ ਮੁਸਲਮਾਨ ਦੇ ਵਿਰੋਧ ਦੇ ਵਿੱਚ ਕਹਿੰਦਾ ਕਹਿ ਲਈਏ ਵਿਰੋਧ ਲਈ ਝਗੜੇ ਦੇ ਵਿੱਚ ਲਈਏ ਤੇ ਨਫ਼ਰਤ ਦੇ ਵਿੱਚ ਮਾਰੇ ਗਏ, ਇਸ ਦੇ ਵਿੱਚ ਵੱਡਾ ਨੁਕਸਾਨ ਦੇਖੇ ਜਾਂਦਾ ਹੋਇਆ ਹੈ, ਇਸ ਦੇ ਵਿੱਚ ਵੱਡੇ ਸਰਕਾਰ ਸਿਖਾਉਣ ਮੰਗਦੇ ਨੇ, ਇੱਥੇ ਜਿਹੜੇ ਸਾਡੇ ਨਾਲ ਵਾਅਦੇ ਕੀਤੇ ਸਨ ਜਿਹੜੇ ਕਿ ਸਾਡੇ ਹਰ ਦੇ ਉੱਤਰ ਪੱਛਮੀ ਹਿੱਸੇ ਦੇ ਵਿੱਚ ਭਾਰ ਖਿੱਤੇ ਉੱਤਰਾ ਜਾਵੇਗਾ, ਸਿੱਖ ਸਾਨੂੰ ਉਹ ਖਿੱਤਾ ਦਿੱਤਾ ਜਾਵੇਗਾ, ਭਾਵੇਂ ਤੋਂ ਅੰਗਰੇਜ਼ਾਂ ਦੇ ਤੇ ਬਾਅਦ ਪੇਸ਼ਕਸ਼ ਕੀਤੀ ਸੀ, ਸਿੱਖਾਂ ਦੇ ਉੱਪਰ ਅਨੁਵਾਦ ਪੇਸ਼ ਇਹ ਹਿੰਦੂ ਜਿਹੜੇ ਗੁਲਾਮ ਨੇ ਨਾ ਇਹ ਗੁਲਾਮ ਨੂੰ ਜਹਿਦ ਦੇ ਗੁਲਾਮ ਨੇ ਲਿਖਣ ਦੇ ਇਹਨਾਂ ਨੇ ਤੁਹਾਨੂੰ ਇਸ ਦੇ ਨਾਲ ਨਹੀਂ, ਅਸੀਂ ਪੰਜਾਬ ਦਾ ਰਾਜ ਸਿੱਖੀ ਦੇ ਕੋਲ ਅਸੀਂ ਆ ਜਾਓ, ਅੱਜ ਸਿੱਖੀ ਦੇ ਕੋਲ ਦੇ ਆਸਾਨ ਮੰਗਦੇ ਨੇ, ਮੁਸਲਮਾਨ ਪਾਕਿਸਤਾਨ ਦੇ ਮੰਗਦੇ ਨੇ, ਤੁਸੀਂ ਆਪਣਾ ਸਿੱਖ ਸੰਗ ਦੇ ਲਈ ਤੁਸੀਂ ਆਪਣਾ ਗੋਲਡ ਦਾਸ ਪਰਚਾ ਰਵੀ ਨੇ ਗੋਲਡ ਦੇ ਸਰਕਾਰ ਦੇ ਗਲਤ ਜਵਾਹਰ ਲਾਲ ਨਹਿਰੂ ਦੇ ਕਾਰ ਸਿੱਖ ਆਪਣਾ ਨੂੰ ਇੱਕ ਤੇ ਸਭ ਜ਼ਬਾਗੀ ਅੰਸਰ ਦਿਖਾਏ ਸਨ ਸਭ ਤੇ ਹਿੰਦੂ ਤੇ ਮੁਸਲਮਾਨ ਦੇ ਸਾਰੇ ਸਿੱਖਾਂ ਦੇ ਨੌ ਮਾਸਟਰ ਦੇ ਦੂਰ ਤੇ ਦੂਸਰਾ ਭਾਈ ਭਾਈ ਸਿੱਖਾਂ ਨੂੰ ਕਹਿਣ ਲੱਗੇ ਭਾਈ ਹਿੰਦੂ ਸਿੱਖ ਭਾਈ ਭਾਈ ਨਹੀਂ ਬੈਠਦਾ ਤੁਹਾਡੇ ਕੋਲੋਂ ਖੰਗੀਆ ਕੋਈ ਕੁਝ ਨਹੀਂ ਲੈਣਾ ਸਾਡੇ ਜੋ ਫਰੈਂਡ ਹੋਵੇਗਾ ਅਸੀਂ ਨਹੀਂ ਲੈਣਾ ਸਿੱਖ ਭਾਈ ਭਾਈ ਜਾਣਾ ਸਭ ਵਿੱਚ ਵੱਸਦਾ ਬੰਦੇ ਸਿੱਖ ਭਾਈ ਅੰਗਰੇਜ਼ ਦੇ ਰਹੇ ਇਹਨਾਂ ਦੇ ਲਿਆਣਾ ਪੰਜਾਬੀ ਮਜ਼ਬੂਰ ਹੋਣਾ ਪਾਕਿਸਤਾਨ ਵਿੱਚ ਚੱਲਿਆ ਗਿਆ 40% ਪੰਜਾਬ ਭਾਰਤ ਵਿੱਚ ਬਚਿਆ ਸੀ ਉਸ ਦੇ ਵਿੱਚ ਜੰਮੂ ਤੇ ਕਸ਼ਮੀਰ ਕੱਟ ਦਿੱਤਾ ਗਿਆ ਉਸ ਦੇ ਵਿੱਚ ਸ਼ਮਲਾ ਤੇ ਲਾਹੌਰ ਕੱਟ ਕੇ ਉਸ ਦਾ ਕਰ ਦਿੱਤਾ ਗਿਆ ਉਸ ਦੇ ਨੂੰ ਕੱਟ ਕੇ ਹਿਮਾਚਲ ਪ੍ਰਦੇਸ਼ ਬਣਾ ਦਿੱਤਾ ਗਿਆ ਉਸ ਦੇ ਦਾ ਇੱਕ ਹਿੱਸਾ ਕੱਟ ਕੇ ਉਸ ਨੂੰ ਹਰਿਆਣਾ ਬਣਾ ਦਿੱਤਾ ਗਿਆ ਉਹ ਜਿਹੜਾ ਹਰਿਆਣਾ ਬਣਾ ਦਿੱਤਾ ਗਿਆ ਹਿੱਸਾ ਬਚਿਆ ਉਹ ਸ਼ਮਲਾ ਤੇ ਜਾਬ ਕਰਕੇ ਹਿੱਸਾ ਪੰਜਾਬੀਆਂ ਨੂੰ ਦਿੱਤਾ ਗਿਆ ਪੰਜਾਬ ਦੀ ਰਾਜਧਾਨੀ ਪੰਜਾਬ ਨੂੰ ਨਾ ਦਿੱਤੀ ਗਈ ਪੰਜਾਬ ਦੇ ਹਰਿਆਣੇ ਦੀ ਜਿਹੜੀ ਰਾਜਧਾਨੀ ਪੰਜਾਬ ਦੀ ਹਰ ਜਿਹੜੀ ਦੀ ਗੱਲ ਦਾ ਬਣਾਇਆ ਗਿਆ ਜਦੋਂ ਸਿੱਖਾਂ ਦੇ ਆਪਣੇ ਪੰਜਾਬੀ ਸੂਬੇ ਦੀ ਪੰਜਾਬੀ ਰਾਜ ਪੜੇ ਪੰਜਾਬੀ ਸੂਬੇ ਦੀ ਸਵੇਰੇ ਰਾਜ ਕਰਨ ਦੀ ਮੰਗ ਰੱਖਦੇ ਤੇ ਇਸ ਵੇਲੇ ਫਾਜ਼ਿਲਕਾ ਦੇ ਸ਼ਬੋਹਰ ਸਾਨੂੰ ਦੇ ਦਿਓ ਫਾਜ਼ਿਲ ਤੁਹਾਨੂੰ ਅਸੀਂ ਰਾਜ ਸਾਨੂੰ ਦੇ ਦਿਓ ਤੁਹਾਨੂੰ ਸਿੱਖਾਂ ਦੀ ਲੜਾਈ ਅੱਜ ਵੀ ਰਾਜ ਦੇ ਆਣ ਦੀ ਵਾਰ ਤੇ ਚੱਲ ਰਹੀ ਹੈ ਅੱਜ ਵੀ ਰਾਜ ਦੇ ਸਰਕਾਰ ਸਾਧ ਸੰਗਤ ਜੀ ਇਸ ਪਰ ਪੰਜਾਬ ਦੇ ਕਰ ਦਿੱਤਾ ਗਿਆ ਪਰ ਪੰਜਾਬੀਆਂ ਨੂੰ ਸਿੱਖਾਂ ਨੂੰ ਆਜ਼ਾਦੀਆਂ ਨੂੰ ਸਿੱਖਾਂ ਨੂੰ ਨਾ ਦਿੱਤੇ ਗਏ ਪੰਜਾਬੀਆਂ ਦੇ ਅਧਿਕਾਰ ਅਤੇ ਫੌਜ ਦੇ ਅਧਿਕਾਰ ਆਪਣੇ ਕੋਲ ਰੱਖ ਲਏ ਔਰ ਸਿੱਖ ਆਜ਼ਾਦ ਖੇਤੇ ਵਾਸਤੇ ਲੜਦੇ ਨੇ ਸਿੱਖ ਆਜ਼ਾਦ ਭਾਰਤ ਵਰ ਛੱਡਦੇ ਨੇ ਭਾਰਤੀ ਹਕੂਮਤ ਦੇ ਨਾਲ ਹਿੰਦੁਸਤਾਨ ਦੀ ਹਕੂਮਤ ਦੇ ਨਾਲ ਗੋਤੇ ਲੱਗੇ ਨੇ ਸਿੱਖਾਂ ਨੇ ਕੀ ਪੰਜਾਬੀ ਰਾਜ ਦੇ ਸਿੱਖਾਂ ਨੂੰ ਪੰਜਾਬੀ ਸੂਬੇ ਦੇ ਅੰਦਰ ਕੀ ਆਜ਼ਾਦੀ ਦੇ ਸੁਪਨੇ ਦੇ ਰਹੇ ਉਹਨਾਂ ਆਜ਼ਾਦੀ ਦੇ ਮਤੇ ਜਿਹੜੇ ਅਸੀਂ ਪਾਏ ਗਏ ਸਰਕਾਰ ਨੇ ਜਿਹੜੇ ਫੁੱਲ ਦਾ ਹੋਏ ਉਸੇ ਮਤੇ ਨੂੰ ਸੋਧ ਕੇ ਆਪਣੇ ਵਿਸਥਾਰ ਵਾਸਤੇ ਪੰਜਾਬ ਦੇ ਉਸ ਸਾਹਿਬ ਤੇ ਕੀਤਾ ਗਿਆ ਸ੍ਰੀ ਅਜਸਤਾਨ ਸਾਹਿਬ ਰੱਖਿਆ ਗਿਆ ਸ੍ਰੀ ਅਨੰਦਪੁਰ ਸਾਹਿਬ ਜੀ ਦਾ ਰੱਖਿਆ ਗਿਆ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਸੌਂਪਿਆ ਗਿਆ ਇਹ ਹੱਕ ਹੈ ਉਸ ਸਭਿਆ ਨੂੰ ਆਜ਼ਾਦ ਇਹ ਪੰਜਾਬ ਦੇ ਵਿੱਚ ਚਾਹੀ ਹੋਈ ਆਜ਼ਾਦ ਕਿਤੇ ਕਾਜਾ ਨੇ ਦੇਖਿਆ ਇਹ ਪੰਜਾਬੀ ਟੜਦੇ ਨਹੀਂ ਕਰਦੇ ਇਹ ਸਿੱਖ ਟੜਦੇ ਨਹੀਂ ਲੜਦੇ ਨੇ ਸਿੰਘ ਟੜਦੇ ਨਹੀਂ ਆਜ਼ਾਦੀ ਵਾਸਤੇ ਅੱਜ ਲੜੂ ਨਹੀਂ ਲੜ ਰਹੇ ਨੇ ਇਹਨਾਂ ਦੀ ਧਾਰਮਿਕ ਸ਼ਕਤੀ ਨੂੰ ਬੜ ਦਿੱਤਾ ਜਾਵੇ ਖੰਡਾ ਦੇ ਮੁਕਾਬਲੇ ਟੁਕੜੇ ਟੁਕੜੇ ਕਰ ਦਿੱਤੇ ਜਾਣਗੇ ਧਾਰਮਿਕ ਟੁਕੜੇ ਕਰ ਦੀ ਖੋਲ ਦੇਣ ਵਾਸਤੇ ਧਾਰਮਿਕ ਜਨਸੀ ਖੁਦ ਸਾਡੇ ਦੇ ਨਾਲ ਤੋੜ ਦੇ ਵਾਸਤੇ ਸਿੱਖ ਸੰਗਠਨ ਤੋਂ ਬੰਦ ਵਾਸਤੇ ਸਾਧ ਸਿੰਘ ਇਸ ਹਿੱਸਿਆਂ ਵਿੱਚ ਬੰਦ ਦੇਣ ਵਾਸਤੇ ਸੰਗਠਨ ਦੀ ਜਾਬ ਵਿੱਚ ਧਰਤੀ ਤੇ ਵਾਸਤੇ ਦੰਬੀਆਂ ਪਹਾੜੀ ਦਾ ਦੇ ਧਾਰੀਆਂ ਗੁਰੂਆਂ ਦੇ ਪ੍ਰਤੀਮਾ ਦੀ ਫੌਜਾਂ ਉਤਾਰੀਆਂ ਗਈਆਂ ਗੰਗਾ ਟੀਮਾਂ ਤੇ ਫੌਜਾਂ ਉਹਨਾਂ ਨੂੰ ਵਿਸ਼ੇਸ਼ ਕਰਕੇ ਸਹੂਲਤਾਂ ਦਿੱਤੀਆਂ ਗਈਆਂ ਉਹਨਾਂ ਨੂੰ ਵਿਸ਼ੇਸ਼ ਕਰਕੇ ਸਰਕਾਰ ਦੀ ਛਤਰੀ ਦੇ ਹੇਠ ਤੇ ਉਹਨਾਂ ਨੂੰ ਛਾੜਿਆ ਗਿਆ ਸ਼ਕਤੀ ਦੇ ਟੀਕਾਂ ਦਾ ਦਿੱਤੇ ਗਏ ਗੱਡੀਆਂ ਤੋੜ ਕੇ ਅੱਡ ਦੇ ਗਏ ਮੋਟਰਾਂ ਦੇ ਦਿੱਤੀਆਂ ਗਈਆਂ ਵਿਦੇਸ਼ਾਂ ਦੀਆਂ ਵੀਜ਼ਾ ਦਿੱਤੇ ਗਏ ਵਿਦੇਸ਼ਾਂ ਦੇ ਵੀਜ਼ੇ ਦੇ ਲੋਕ ਵੀਆਈਪੀ ਦੇ ਸਹੂਲਤਾਂ ਉਹਨਾਂ ਨੂੰ ਦਿੱਤੀਆਂ ਗਈਆਂ ਇਸ ਪ੍ਰਕਾਰ ਸੰਗਤ ਸਰਕਾਰ ਉਹਨਾਂ ਨੂੰ ਆਪ ਸਹੂਲਤਾਂ ਦੇ ਕਰਕੇ ਉਹਨਾਂ ਨਾਲ ਗੱਲਾਂ ਗਈਆਂ ਸਿੱਖਾਂ ਵਿੱਚ ਪਾੜ ਪੈਂਦਾ ਹੈ ਕੌਮ ਨੂੰ ਵਿੰਦਣਾ ਹੈ ਪਾਉਣਾ ਧਰਮ ਦੀ ਕੌਮ ਨੂੰ ਬਦਲਣੀ ਹੈ ਇਤਿਹਾਸ ਦੇ ਵਿਰੋਧ ਕਰਨਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਰੋਧ ਦੀ ਸ਼ਕਤੀ ਨੂੰ ਘਟਾ ਕੇ ਗੁਰੂ ਗ੍ਰੰਥ ਸਾਹਿਬ ਕਰਨੀ ਹੈ ਜਿਸ ਦੇ ਨਾਲ ਸਿੱਖ ਜਮਾਉ ਬਣਨਾ ਜਾਵੇ ਜਿਸ ਦੇ ਆਲੇ ਦੇ ਤਹਿਤ ਸਾਧ ਸੰਗਤ ਦੀ ਨਕਲੀ ਨਿਕਲ ਸਕਦੀ ਪੰਜਾਬ ਦੀ ਧਰਤੀ ਦੀ ਨਕਲ ਦੇ ਕੇ ਕਾਦੀ ਪੰਜਾਬ ਦੇ ਤਹਿਤ ਰੱਤਾ ਸਵਰਨ ਦੇ ਵਿਸ਼ੇਸ਼ ਕਰਕੇ ਥੜਾ ਦਾ ਸਾਮਿਆ ਪਿੱਛੇ ਮਦਨ ਦਾ ਸਾਮਿਆ ਕਰ ਦੇ ਕਦੇ ਸਮਸੇ ਵਾਲੇ ਮੇਰੇ ਭਰੇ ਵਾਲੇ ਸਰਕਾਰੀ ਬੰਦੂ ਮੇਰੇ ਵਾਲੇ ਵਿਸ਼ੇਸ਼ ਸੁਖਾ ਦੇ ਕਾਰ ਵੱਲੋਂ ਦੇ ਕੇ ਪੰਜਾਬ ਦੀ ਧਰਤੀ ਦੇ ਪੰਨਾਂ ਨੂੰ ਇਕਲੇ ਕਾਰ ਵੱਲੋਂ ਸਰਕਾਰ ਦੇ ਸੰਤ ਸਰਕਾਰ ਦੇ ਲੋਕ ਤੇ ਸਰਕਾਰ ਦੇ ਅੰਦਰ ਗਰੂ ਬਣਾ ਕਰਕੇ ਸਰਕਾਰ ਦੇ ਲੋਕਾਂ ਦੇ ਵੱਲ ਕੇ ਪੰਜਾਬ ਦੀ ਸਰਕਾਰ ਦੇ ਭੇਜੇ ਜਾਂਦੇ ਨੇ ਪੰਜਾਬ ਸਿੱਖਾਂ ਦੇ ਇਹਨਾਂ ਦੇ ਜਲਾਦੀ ਮੋਰਚੇ ਲਾਏ ਖਾਨ ਇਹਨਾਂ ਦੇ ਸਰਦਾਰੀ ਭਾਗੋਰਾ ਦੇ ਸਵਾਮੀ ਇਸ ਸਿੱਖ ਧਰਮ ਦੇ ਵਿਰੋਧ ਵਿੱਚ ਖੁੱਲ੍ਹ ਕੇ ਨਾ ਬੋਲੇ ਵਿੱਚ ਪਰ ਨਾ ਕੇ ਨਾ ਕਰੇ ਬਚਨ ਸਿੱਖ
1: ਸੁੱਚੇ ਮੋਤੀਆਂ ਵਰਗੇ ਸੁੱਚੇ ਮਹਾਪੁਰਖਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਨ ਵਾਹਿਗੁਰੂ ਗਿਆਨੀ ਸੁਖਵਿੰਦਰ ਸਿੰਘ ਜੀ ਹਜ਼ੂਰੀ ਕਰਤਾਰ ਜਿਨ੍ਹਾਂ ਪਾਸੋਂ ਅਸੀਂ ਜਿਨ੍ਹਾਂ ਪਾਸੋਂ ਕਥਾ ਸਰਵਣ ਕੀਤੀ ਹੈ ਸੋ ਹੁਣ ਬਣ ਕੀ ਤਿਆਗੀ ਜਥਾ ਭਾਈ ਹੁਣ ਬੇਨਤੀ ਹੈ ਲੜਕੀ ਜਥਾ ਭਾਈ ਨਾਡਾ ਸਾਹਿਬ ਤੋਂ ਜੀਤ ਸਿੰਘ ਜੀ ਉਹ ਨਾਡਾ ਸਾਹਿਬ ਤੋਂ ਠੀਕ 12 ਵਜੇ ਤੱਕ ਕੀਰਤਨ ਦੁਆਰਾ ਨਿਹਾਲ ਕਰਨਗੇ। ਕੀਰਤਨ ਦੁਆਰਾ ਦੇ ਚਰਨਾਂ ਦੇ ਵਿੱਚ ਬੇਨਤੀ ਹੈ ਚਰਨਾਂ ਦੇ ਵਿੱਚ ਕੱਲ ਰੋਜ਼ ਹੈ ਮਿਤੀ 6 ਤਰੀਕ ਨੂੰ ਗੁਰਦੁਆਰਾ ਸੱਚਖੰਡ ਬੋਰਡ ਦੇ ਸਹਿਯੋਗ ਦੁਆਰਾ ਸੱਚਖੰਡ ਬੋਰਡ ਦੇ ਜੂਨ 1984 ਦੇ ਵਿੱਚ ਸ਼ਹੀਦ ਹੋਏ ਵਿੱਚ ਸਮੂਹ ਸਿੰਘਾਂ ਦੇ ਹੋਏ ਯਾਦ ਸਿੰਘਾਂ ਦੇ ਯਾਦ ਵਿੱਚ ਸਮਰਪਿਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਅੱਜ ਆਪਾਂ ਸਾਰੇ ਬਹੁਤ ਹੀ ਵਡਭਾਗੇ ਹਾਂ ਜੋ ਕਿ ਉਹਨਾਂ ਮਹਾਨ ਯੋਧਿਆਂ ਸੂਰਬੀਰਾਂ ਦੀ ਮਹਾਨ ਸ਼ਹਾਦਤ ਨੂੰ ਆਪਾਂ ਜੁੜ ਬੈਠੇ ਹਾਂ ਸਤਿਗੁਰਾਂ ਜੀ ਦੀ ਨਿੱਘੀ ਗੋਦ ਦੇ ਵਿੱਚ, ਜੋ ਕਿ ਆਪ ਸਾਰੀਆਂ ਸੰਗਤਾਂ ਨੂੰ ਭਲੀ ਪ੍ਰਕਾਰ ਪਤਾ ਹੀ ਹੈ। ਜੋ ਕਿ ਜੂਨ 1984 ਪਹਿਲੀ ਜੂਨ ਤੋਂ ਲੈ ਕੇ 6 ਜੂਨ ਤੱਕ ਜਿਹੜਾ ਇਹ ਸ਼੍ਰੀ ਦਰਬਾਰ ਸਾਹਿਬ ਦੇ ਉੱਤੇ ਹਮਲਾ ਹੋਣਾ ਅਤੇ ਉਹਨਾਂ ਮਹਾਨ ਸ਼ਹਾਦਤਾਂ ਨੇ ਸਮੇਂ ਦੀ ਸਰਕਾਰ ਦੀ ਈਨ ਨਹੀਂ ਮੰਨੀ। ਜਾਓ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਕਿਉਂਕਿ ਦਰਬਾਰ ਸਾਹਿਬ ਨੂੰ ਢਾ ਲਾਉਣ ਦੇ, ਦਰਬਾਰ ਸਾਹਿਬ ਨੂੰ ਢਾਉਣ ਦੇ, ਅਕਾਲ ਤਖਤ ਸਾਹਿਬ ਨੂੰ ਢਾਉਣ ਦੇ ਬੜੇ ਹੀ ਯਤਨ ਉਪਰਾਲੇ ਉਸ ਸਮੇਂ ਦੀ ਸਰਕਾਰ ਵੱਲੋਂ ਹਮਲਾਵਰ ਵੱਲੋਂ ਕੀਤੇ ਗਏ। ਪਰ ਸਾਡੇ ਯੋਧੇ ਸੂਰਬੀਰ ਜਰਨੈਲ ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਂਵਾਲੇ ਅਤੇ ਹੋਰ ਅਨੇਕਾਂ ਹੀ ਮਹਾਨ ਸ਼ਹਾਦਤਾਂ ਦੇ ਜਿਨ੍ਹਾਂ ਨੇ ਜਾਮ ਕੀਤੇ, ਉਹਨਾਂ ਮਹਾਨ ਸ਼ਹਾਦਤਾਂ ਨੂੰ ਸਮਰਪਿਤ ਇਹ ਜੋ ਅੱਜ ਦੇ ਪ੍ਰੋਗਰਾਮ ਉਲੀਕੇ ਗਏ ਹਨ। ਸੋ ਸਾਰੀ ਹੀ ਸਮੁੱਚੀ ਮੈਨੇਜਮੈਂਟ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਸੰਗਤਾਂ ਦੇ ਦਰਸ਼ਨ ਕਰਨ ਦਾ ਸੁਭਾਗ ਸਮਾਂ ਬਖਸ਼ਿਸ਼ ਕੀਤਾ ਹੈ। ਆਪ ਸਾਰੀਆਂ ਸੰਗਤਾਂ ਨੇ ਸਤਿਗੁਰਾਂ ਜੀ ਦੀ ਨਿੱਘੀ ਗੋਦ ਦੇ ਵਿੱਚ ਜੁੜ ਬੈਠ ਕੇ ਬਾਣੀ ਦਾ ਆਨੰਦ ਮਾਣਿਆ ਹੈ। ਸੋ ਦਸਿਆਂ ਪਾਸੋਂ ਕੀਰਤਨ ਹਾਜ਼ਰੀ ਭਰਦਿਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਹੋ ਜਾਂਦੀਆਂ ਨੇ ਜੀ। ਆਓ ਜੀ, ਸੰਤ ਜਨਾ ਮਿਲ ਹਰ ਜਸ ਗਾਇਓ, ਕੋਟ ਜਨਮ ਕੇ ਦੁੱਖ ਗਵਾਇਓ, ਪੌੜੀ ਲਾ ਕੇ ਸਮਾਪਤੀ ਵੱਲ ਵੱਧਦੇ ਹਾਂ ਜੀ। ਆਓ ਬੜੇ ਪਿਆਰ ਸੰਸਾਰ

ਭਰਪੂਰ ਸਭ ਥਾਈ ਹੋਏ ਸਹਾਇ। ਚਾਰ ਸਾਹਿਬਜ਼ਾਦੇ ਸਾਹਿਬ ਅਜੀਤ ਸਿੰਘ ਜੀ, ਸਾਹਿਬ ਜੁਝਾਰ ਸਿੰਘ ਜੀ, ਸਾਹਿਬ ਜ਼ੋਰਾਵਰ ਸਿੰਘ ਜੀ, ਸਾਹਿਬ ਫਤਿਹ ਸਿੰਘ ਜੀ, ਪੰਜ ਪਿਆਰਿਓ ਚਾਲੀ ਮੁਕਤਿਓ ਸਰਬੱਤ

ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਸਥਾਨ ਤਖਤ ਸੱਚਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਆਪ ਜੀ ਦੇ ਸ਼ਹੀਦੀ ਗੁਰਪੁਰਬ ਨੂੰ ਸਮਰਪਿਤ ਅਤੇ ਜੂਨ 1984 ਵਿੱਚ ਸ਼ਹੀਦ ਹੋਏ ਸਿੰਘਾਂ ਸਿੰਘਣਿਆਂ ਨੂੰ ਮਿੱਠੀ ਯਾਦ ਵਿੱਚ ਸੱਚੇ ਪਾਤਸ਼ਾਹ ਜਗਦੇਵ ਸਿੰਘ ਜੀ ਖਾਲਸਾ ਜਵੈਲਰਸ ਮੋਗਾ ਨਿਵਾਸੀ ਅਤੇ ਸੱਚਖੰਡ ਗੁਰਦੁਆਰਾ ਬੋਲਡ ਵੱਲੋਂ ਦੇ ਗੁਰਦੁਆਰਾ ਬੋਲਡ ਦੇ ਸਹਿਯੋਗ ਨਾਲ ਸੱਚੇ ਪਾਤਸ਼ਾਹ ਅੱਜ ਕੀਰਤਨ ਦਰਬਾਰ ਕਰਵਾਇਆ ਗਿਆ। ਸਤਿਗੁਰੂ ਜੀਓ ਗੁਰਮੁਖ ਪਰਿਵਾਰਾਂ ਦੇ ਸ਼ੀਸ਼ 'ਤੇ ਮਹਿਰਾਂ ਬਰਿਆਤ ਰੱਖਣਾ, ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਚੜ੍ਹਦਿਆਂ ਕਲਾ, ਨਾਮ ਦਾਨ ਗੁਰਸਿੱਖੀ ਦਾਨ ਗੁਰਸਿੱਖੀ ਜੀਵਨ ਬਖਸ਼ਣਾ, ਅੰਗ ਸੰਗ ਹੋ ਕੇ ਸਹਾਈ ਹੋਣਾ, ਕਮਾਈਆਂ 'ਚ ਬਰਕਤਾਂ ਪਾਉਣੀਆਂ, ਸਤਿਗੁਰੂ ਜੀਓ ਚੜ੍ਹਦੀ ਕਲਾ ਵਿੱਚ ਸੇਵਾ ਕਰਨ ਦਾ ਬਲ ਬਖਸ਼ਣਾ, ਆਪ ਜੀ ਦੇ ਪਾਵਨ ਹਜ਼ੂਰੀ ਵਿੱਚ ਕੀਰਤਨ ਦਰਬਾਰ ਵਿਖੇ ਆਪ ਜੀ ਦੀ ਉਲਾਹੀ ਦਰਗਾਹੀ ਬਾਣੀ ਦਾ ਹਰਜਸ ਕੀਰਤਨ ਕਥਾ ਵਿਚਾਰਾਂ ਹੋਈਆਂ ਸੱਚੇ ਪਾਤਸ਼ਾਹ, ਕੀਰਤਨ ਕਰਦਿਆਂ ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਗਲਤੀਆਂ ਦੀ ਖਿਮਾ ਬਖਸ਼ਣੀ, ਬਾਣੀ ਦਾ ਭਾਵ ਬਾਣੀ ਦਾ ਮਹਾਤਮ ਦਰਾਈਆਂ ਸਮੂਹ ਸੰਗਤਾਂ ਦੇ ਤਾਈਂ ਬਖਸ਼ਣਾ, ਕਾਰਜ ਰਾਸ ਕਰਨੇ ਅੰਗ ਸੰਗ ਹੋ ਕੇ ਸਹਾਈ ਹੋਣਾ, ਯਾਤਰਾ ਸਫਲੀ ਕਰਨੀ, ਆਪ ਜੀ ਦੇ ਹਜ਼ੂਰੀ ਵਿੱਚ ਕੀਰਤਨ ਦਰਬਾਰ ਦੇ ਸਮਾਪਤੀ ਜੀ ਦੀ ਅਰਦਾਸ, ਦਰਾਈਆਂ ਸਮੂਹ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਕਾਰਜ ਰਾਸ ਕਰਨੇ ਸਿੱਖ ਪੜਦੇ ਸੁਣਦੇ ਸਰਬੱਤ ਲਾਹੇਵੰਦ ਹੋਣ, ਗੁਰੂ ਨਾਨਕ ਨਾਮ

ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਮਨ ਪੁਰਖ ਤੇ

ਠਹਿਰ ਸੱਚੇ ਹੀ ਸੱਚ ਨੇ ਬੜੈ ਚੁਨਵਕ ਕਰ ਜਜਮਾਲਿਆ ਥਾਉ ਨਾ ਪਾਇਨ ਕੁੜੀ ਯਾਰ ਮੋਹਕਾਲੇ ਦੁਜਕ ਚਾਲਿਆ ਤੇਰੇ ਨਾ ਰਿਤ ਸਿਜਨ ਗਏ ਹਾਰ ਗਏ ਸੇ ਠੱਗਣ ਵਾਲਿਆ ਲਿਖਣਾ ਵੈ ਧਰਮ ਬਹਾਲਿਆ ਲਿਖਣਾ ਵੈ ਧਰਮ ਬਹਾਲਿਆ।

ਵਿਸਮਾਦ ਨਾਦ, ਵਿਸਮਾਦ ਵੇਦ, ਵਿਸਮਾਦ ਜੇ, ਵਿਸਮਾਦ ਭੇਦ, ਵਿਸਮਾਦ ਰੂਪ, ਵਿਸਮਾਦ ਰੰਗ, ਵਿਸਮਾਦ ਨਾਂਗਾ ਪ੍ਰੈਜਨ, ਵਿਸਮਾਦ ਪੌਣ, ਵਿਸਮਾਦ ਪਾਣੀ, ਵਿਸਮਾਦ ਅਗਨੀ ਖੇਡੈ ਵਡਾਣੀ, ਵਿਸਮਾਦ ਧਰਤੀ, ਵਿਸਮਾਦ ਖਾਣੀ, ਵਿਸਮਾਦ ਸਾਹ ਲੱਗੈ ਪ੍ਰਾਣੀ, ਵਿਸਮਾਦ ਸੰਯੋਗ, ਵਿਸਮਾਦ ਵਿਯੋਗ, ਵਿਸਮਾਦ ਭੁੱਖ, ਵਿਸਮਾਦ ਪੋ, ਵਿਸਮਾਦ ਸ਼ਬਦ, ਵਿਸਮਾਦ ਸਾਲਾ, ਵਿਸਮਾਦ ਉਜੜ, ਵਿਸਮਾਦ ਰਾ, ਵਿਸਮਾਦ ਨੇੜੈ, ਵਿਸਮਾਦ ਵਿਸਮਾਦ।

ਤੁਹਾਡੀ ਨਦਰ ਕਰੇ ਜੇ ਆਪਣੀ ਤਾਂ ਨਦਰੀ ਸਤਿਗੁਰ ਪਾਇਆ। ਇਹੋ ਜੀ ਉਪਤ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ। ਸਤਿਗੁਰ ਜੇ ਵਰਦਾਤਾ ਕੋ ਨਹੀਂ ਸਭ ਸੁਣੀਆਂ ਲੋਕ ਸੁਭਾਇਆ। ਸਤਿਗੁਰ ਮਿਲਿਆ ਸੱਚ ਪਾਇਆ ਜਿਨ ਵਿੱਚੋਂ ਆਪ ਗਵਾਇਆ। ਜਿਨ ਸੱਚੋ ਸੱਚ ਬੁਝਾਇਆ।

ਕਾਇਨ ਚੇਲੇ ਨੱਚਣ ਗੁਰ ਪੈਰ ਹਲਾਇਨ ਫੇਰਨ ਸਿਰ ਉੜ ਉੜਰਾਵਾ ਝਾਟੇ ਪਾਏ ਵੇਖੈ ਲੋਕ ਹਸੈ ਘਰ ਜਾਏ ਰੋਟੀਆਂ ਕਾਰਨ ਪੂਰੇ ਤਾਲ ਆਪ ਛਾੜੇ ਧਰਤੀ ਨਾਲ ਗਾਵਨ ਗੋਪੀਆਂ ਗਾਵਨ ਕਾਨ ਗਾਵਨ ਸੀਤਾ ਰਾਜੇ ਰਾਮ ਨਿਰਭਉ ਨਿਰੰਕਾਰ ਸਚਨਾਮ ਜਾ ਕਾ ਕੀਆ ਸਗਲ ਜਹਾਨ ਸੇਵਕ ਸੇਵਾ ਕਰਮ ਚੜ੍ਹ

0: ਸਾਲਾ ਲਾਹੇ ਸਾਲਾ ਹੰਦਰ ਸਨੁਰੂਪ ਅਪਾਰ ਤੀਰਤ ਨਾਵੈ ਅਰਚਾ ਪੂਜਾ ਗਰਵਾਸ ਬਹਕਾਰ ਜੋਗੀ ਸੁਨ ਲਿਆਵਣ ਦੇ ਤੀਰਥ ਨਾਮ ਕਰਤਾ ਸੁਖ ਅਮੁਰਤ ਨਾਮ ਨਿਰੰਜਨ ਕਾਇਆ ਕਾਕਾਰ ਸਚੀਆਂ ਮਨ ਸੰਤੋਖ ਉਪਜੈ ਦੇਣੇ ਕੇ ਵਿਚਾਰ ਦੇ ਦੇ ਮੰਗੇ ਸਹਸਾ ਗੁਣਾ ਸ਼ੋਭ ਕਰੇ ਸੰਸਾਰ ਚੋਰਾ ਜਾਰਾ ਤੈ ਕੁੜਿਆਰਾ ਖਾਰਾ ਬਾਵੇ ਕਾਰ
1: ਇੱਕ ਹੁੰਦਾ ਖਾਇਆ ਚੱਲੇ।

ਸਤਿਗੁਰ ਕੇ ਨਾ ਪਾਇਓ, ਬਿਨ ਸਤਿਗੁਰ ਕੇ ਨਾ ਪਾਇਓ। ਸਤਿਗੁਰ ਵਿੱਚ ਆਪ ਰੱਖਿਓ, ਉਨ ਕਰ ਪ੍ਰਗਟ ਆਪ ਸੁਣਾਇਆ। ਸਤਿਗੁਰ ਮਿਲਿਆ ਸਦਾ ਮੁਕਤ ਹੈ, ਜਿਨ ਵਿੱਚੋਂ ਮੋਹ ਚੁਕਾਇਆ। ਉੱਤਮ ਇਹੋ ਵਿਚਾਰ ਹੈ, ਜਿਨ ਸੱਚੇ ਸਿਉਂ ਚਿਤ ਲਾਇਆ।

ਹਉਚ ਨਿਰਸੁਰ ਕਵਤਾਰ ਹਉਚ ਸੈ ਹਉਚ ਰੋਵੈ ਹਉਚ ਭਰਿਐ ਹਉਚ ਦੋਵੈ ਹਉਚ ਜਾਤੀ ਜਿਸ ਸਿਖੋਵੈ ਹਉਚ ਮੂਰਖ ਹਉ ਸਿਆਣਾ ਮੂਰਖ ਕੀ ਸਾਰ ਜਾਣਾ ਹਉਚ ਮਾਇਆ ਹਉ ਛਾਇਆ ਹਉ ਮੈਂ ਕਰ ਜੰਤੂ।

ਸੁਖ ਫਿਰ ਵਟਾਈ ਹੈ ਗਿਆਨੀ ਬੂਝੈ ਕਾਹੇ ਸਚੁਗ ਰਸੰਤੋ ਕਾ ਧਰਮ ਗਰਥ ਵਾਹੋ ਤ੍ਰੈਤੇ ਰਜਤੈ ਕਾ ਜੋਰ ਗਰਥ ਵਾਹੋ ਦੁਆਪਰ ਤਪੈ ਕਾ ਸਤ ਗਰਥ ਵਾਹੋ

0: ਸਭ ਕੋ ਸਰ ਸਮਾਵੈ ਨਿਵ ਕਹਿ ਰਿਹਾ ਭਰਪੂਰ ਰਾਮ ਨਾਮ ਦੇਵਾ ਮਹਿਸੂਰ
1: ਮੈਲਿਆ ਪ੍ਰਾਚਲ ਜਾਏ ਨਾਨਕ ਨਾਮ ਗੰਦਰ ਪਾਏ ਜੁਜਮੇ ਜੋਰ।

ਪੌੜੀ ਚ ਤੈਂਦਰ ਸਭ ਕੋ ਵੇਖ ਨਦਰੀ ਹੇਠ ਚਲਾਇੰਦਾ ਆਪੇ ਦੇ ਵਡਿਆਈ ਆਪੇ ਕਰਮ ਕਰਾਇੰਦਾ ਵਡਾ ਵਡਾ ਵਡ ਮੇਦਨੀ ਸਿਰ ਸਿਰ ਧੰਦੇ ਲਾਇੰਦਾ।

ਸਾਰਿਆ ਕਰ ਫਰਮਾਇਸ਼ ਖਾਇਆ ਵੇਖ ਮਰਦ ਮਨ ਸਾਰਿਆ ਜਰਾਈ ਜੋ ਬਨਹਾਰਿਆ।